0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ, ਭਾਈ ਨਵਦੀਪ ਸਿੰਘ ਹੋਰਾਂ ਦਾ ਜਥਾ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ, ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਆਪ ਜੀ ਨੂੰ ਸਰਵਣ ਕਰਵਾਉਣਗੇ ਗਿਆਨੀ ਗੁਰਮੇਲ ਸਿੰਘ ਜੀ, ਟੋਰਾਂਟੋ ਵਾਲੇ। ਸੋ ਕੁਝ ਜ਼ਰੂਰੀ ਬੇਨਤੀਆਂ ਨੇ। ਆਉਣ ਵਾਲੇ ਐਤਵਾਰ ਨੂੰ ਜਾਣੀ ਕਿ 20 ਸਤੰਬਰ ਨੂੰ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਦੌਲਤਪੁਰ, ਡਾਕਟਰ ਪ੍ਰੀਤਮ ਸਿੰਘ ਸੇਖੋਂ ਅਤੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਿਆਂ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਮਨਾਇਆ ਜਾ ਰਿਹਾ ਹੈ। ਉਹਨਾਂ ਦੀ ਯਾਦ ਵਿੱਚ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਸਵੇਰੇ 9:15 ਵਜੇ ਪਾਏ ਜਾਣਗੇ, ਉਸ ਤੋਂ ਬਾਅਦ ਦੀਵਾਨ ਸਜਣਗੇ। ਸੋ ਆਪ ਜੀ ਨੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਵੀ ਵੱਧ ਚੜ੍ਹ ਕੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਸੋ ਆਓ ਹੁਣ ਲੜੀਵਾਰ ਚੱਲ ਰਹੀ ਇਤਿਹਾਸ ਦੀ ਕਥਾ ਸਰਵਣ ਕਰੀਏ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪਿਆਰ ਵਿੱਚ ਇਹਨਾਂ ਅੰਮ੍ਰਿਤ ਬਚਨਾਂ ਦਾ ਆਪ ਜੀਆਂ ਨੂੰ ਕੀਰਤਨ ਸਰਵਣ ਕਰਵਾਇਆ ਹੈ। ਅੱਜ ਸਵੇਰ ਤੋਂ ਲੈ ਕਰਕੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਬੇਅੰਤ ਹੀ ਸੰਗਤਾਂ ਨੇ ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਵਿਸ਼ੇਸ਼ ਕਰਕੇ ਮਾਈ ਭਾਈ ਗੁਰਸਿੱਖਾਂ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਜੋਦੜੀਆਂ ਕੀਤੀਆਂ ਨੇ। ਗਰੀਬ ਨਿਵਾਜ ਅੱਜ ਅੱਸੂ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਜੋ ਬੀਤ ਚੁੱਕਾ ਹੈ ਸੋ ਬੀਤ ਚੁੱਕਾ ਹੈ। ਧਿਆਨ ਦਿਓ ਜੀ, ਸੰਗਤ ਜੀ ਧਿਆਨ ਦਿਓ, ਜੋ ਸਮਾਂ ਲੰਘ ਗਿਆ ਉਹ ਲੰਘ ਚੁੱਕਾ ਹੈ ਸਤਿਗੁਰੂ ਜੀ। ਪਰ ਆਉਣ ਵਾਲੇ ਸਮੇਂ ਵਾਸਤੇ ਅਸੀਂ ਜਾਣਕਾਰੀ ਨਹੀਂ ਰੱਖਦੇ, ਸਾਨੂੰ ਆਉਣ ਵਾਲੇ ਪਲ ਦਾ ਸਵਾਸ ਦਾ ਬਿਲਕੁਲ ਨਹੀਂ ਪਤਾ ਕਿਵੇਂ ਦਾ ਆਉਣਾ ਹੈ। ਪਰ ਗਰੀਬ ਨਿਵਾਜ ਤੁਹਾਡੇ ਚਰਨਾਂ 'ਚ ਜੋਦੜੀ ਹੈ, ਔਖੀ ਘੜੀ ਨਾ ਦੇਖਣ ਦੇਈ। ਗੁਰੂ ਚਰਨਾਂ 'ਚ ਅਰਦਾਸ ਮਾਈ ਭਾਈ ਭੈਣਾਂ ਵੀਰ ਬਜ਼ੁਰਗ ਕਰ ਰਹੇ ਨੇ, ਜੋ ਬੀਤ ਚੁੱਕਾ ਉਹ ਤਾਂ ਬੀਤ ਚੁੱਕਾ ਹੈ, ਪਰ ਆਉਣ ਵਾਲਾ ਸਮਾਂ ਸਤਿਗੁਰੂ ਜੀ ਤੁਹਾਡੇ

ਘੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਕਹਾਣੀ ਕੋਈ ਆਣ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾਂ ਪਾਏ, ਵਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਸਤਿਗੁਰੂ ਜੀ, ਆਪ ਜੀ ਤੋਂ ਬਿਨਾਂ ਦੂਜਾ ਹੋਰ ਕੋਈ ਸਹਾਇਤਾ ਨਹੀਂ ਹੈ। ਆਪ ਤਿਆਗ ਬਿਨਤੀ ਕਰਹਿ ਲਿਹੋ ਪ੍ਰਭੂ ਲੜ ਲਾਏ। ਹੇ ਗਰੀਬ ਨਿਵਾਜ, ਆਪਾਂ ਭਾਵ ਛੱਡ ਦਿੱਤਾ ਹੈ, ਬੇਨਤੀ ਆਪਣੇ ਲੜ ਕੇ ਸ਼ਬਦ ਦਾ ਲੜ ਦੇ ਦਿਓ, ਸ਼ਬਦ ਦੀ ਦਾਤ ਬਖਸ਼ਿਸ਼ ਕਰ ਦਿਓ। ਆਪ ਤਿਆਗ ਬਿਨਤੀ ਕਰੇ ਲਿਹੋ ਪ੍ਰਭੂ ਲੜ ਲਾਏ, ਜੋ ਹਰ ਕੰਤ ਮਿਲਾਈਆ ਸੇ ਵਿਛੜ ਖਤੈ ਨਾ ਜਾਏ। ਅਸੂ ਸੁਖੀ ਵਸੰਦੀਆ ਜਿੰਨਾ ਮਾਇਆ ਹਰ ਰਾਏ। ਜਿਹੜੇ ਸਤਿਗੁਰੂ ਜੀ ਦੇ ਦਰ ਤੇ ਆਉਂਦੇ ਨੇ, ਭਾਰੀ ਕਿਰਪਾ ਵਰਤਦੀ ਹੈ। ਸਾਹਿਬ ਜੀ ਕਹਿੰਦੇ ਅਸੂ ਦਾ ਮਹੀਨਾ ਸੁੱਖਾਂ ਭਰਿਆ ਬਤੀਤ ਹੁੰਦਾ ਹੈ। ਮਹਾ ਦੇਵਸ ਮੂਰਤ ਭਲੇ ਜਿਸ ਕਾ

ਕਰੋ ਹਰੇ। ਹੇ ਸਤਿਗੁਰੂ ਹਰੇ ਭਰੇ ਕਰਨ ਵਾਲੇ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ। ਆਉਣ ਵਾਲੇ ਦਿਹਾੜੇ ਜਿਹੜੇ ਨੇ ਗੁਰੂ ਸ਼ਬਦ ਦੁਆਰੇ ਬਤੀਤ ਹੋ ਜਾਵਣ ਜੀ, ਜ਼ਿੰਦਗੀ ਦੇ ਸਵਾਸ ਗੁਰੂ ਸ਼ਬਦ ਦੇ ਲੇਖੇ ਲੱਗ ਜਾਵਣ। ਵੱਡਿਆਂ ਭਾਗਾਂ ਵਾਲਿਓ, ਗੁਰੂ ਕੀ ਕਿਰਪਾ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਖਾਲਸਾ ਜੀ ਰੋਜ਼ਾਨਾ ਹੁੰਦੀ ਹੈ। ਕੱਲ ਦੇ ਦੀਵਾਨਾ ਅੰਦਰ ਆਪ ਜੀ

ਇਤਿਹਾਸ ਜਿਹੜਾ ਬਿਲਕੁਲ ਹੋ ਬਹੋ ਤੇਵੇਂ ਉਹ ਕਲਮ ਬੰਦ ਕਰਦੇ ਨੇ। ਕੱਲ ਦੇ ਦੀਵਾਨਾ ਅੰਦਰ ਸਰਵਨ ਕਰ ਰਹੇ ਸੀ, ਜਿਵੇਂ ਅਬਦਾਲੀ ਲਾਹੌਰ ਤੋਂ ਆ ਚੁੱਕਾ ਹੈ ਮਲੇਰ

ਸੀ, ਜਿਸ ਖਾਲਸੇ ਵਿੱਚ ਬਜ਼ੁਰਗ ਵੀ ਸਨ, ਵਹੀਰ ਸੀ, ਸਾਡੀਆਂ ਬਜ਼ੁਰਗ ਮਾਤਾਵਾਂ ਸਨ, ਸਾਡੀਆਂ ਭੈਣਾਂ, ਸਾਡੀਆਂ ਦਾਦੀਆਂ, ਸਾਡੇ ਛੋਟੇ ਛੋਟੇ ਬੱਚੇ ਜਿਹੜੇ ਸਨ, ਉਹਨਾਂ ਤੇ ਅਬਦਾਲੀ ਨੇ ਬਹੁਤ ਜ਼ੋਰਾਂ ਤੇ ਹੱਲਾ ਬੋਲਿਆ ਸੀ। ਸਤਿਕਾਰਯੋਗ ਭਾਈ ਸ਼ਾਮ ਸਿੰਘ ਨਾਰਲੇ ਵਾਲਿਆਂ ਨੇ ਖਾਲਸਾ ਜੀ ਨੂੰ ਬੇਨਤੀ ਕੀਤੀ ਸੀ, ਖਾਲਸਾ ਜੀ ਆਪਾਂ ਵਹੀਰ ਦੇ ਨਾਲ ਕੋਈ ਨਾ ਕੋਈ ਸਰਦਾਰ ਅੱਗੇ ਮੂਹਰੇ ਕਰੀਏ, ਵਹੀਰ ਨੂੰ ਅੱਗੇ ਨਹੀਂ ਜਾਣ ਦੇਣਾ, ਜੈਣ ਖਾਂ ਅਤੇ ਮਲੇਰ ਕੋਟਲੇ ਵਾਲਿਆਂ ਦੀ ਫੌਜ ਭਾਰੀ ਹੈ। ਤੇ ਭਾਈ ਸ਼ਾਮ ਸਿੰਘ ਨਾਰਲੇ ਵਾਲਿਆਂ ਨੇ ਬੇਨਤੀ ਉਸ ਵੇਲੇ ਕੀਤੀ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਬਾਬਾ ਚੜ੍ਹਤ ਸਿੰਘ ਜੀ, ਇਹ ਤਾਦ ਗੁਰਮੁਖਾਂ ਨੇ ਵਿਚਾਰ ਕਰਦਿਆਂ ਬਾਬਾ ਸ਼ਾਮ ਸਿੰਘ ਜੀ ਨੇ ਬਚਨ ਕੀਤਾ, ਖਾਲਸਾ ਜੀ ਮੈਨੂੰ ਕੇਵਲ ਇੱਕ ਪਾਸੇ ਦੇ ਦਿਓ, ਮੈਂ ਕੱਲਾ ਹੀ ਇਹਨਾਂ ਦੇ ਨਾਲ ਹੱਥ ਕਰ ਲਵਾਂਗਾ। ਕਿੰਨੀ ਵੱਡੀ ਦਲੇਰੀ ਨਾਲ ਗੁਰੂ ਕਾ ਖਾਲਸਾ ਲੜਦਾ ਸੀ। ਉਸ ਵੇਲੇ ਬਚਨ ਕੀਤਾ, ਜਿੱਧਰ ਮਲੇਰ ਕੋਟਲੇ ਵਾਲੇ ਨੇ ਔਰ ਜਿੱਧਰ ਜੈਣ ਖਾਂ ਹੈ, ਮੈਂ ਇਹਨਾਂ ਕੱਲਾ ਹੀ ਇਹਨਾਂ ਦੇ ਨਾਲ ਟਾਕਰਾ ਲੈ ਲਵਾਂਗਾ। ਉਸ ਵੇਲੇ ਗੁਰੂ ਖਾਲਸੇ ਤੋਂ ਆਗਿਆ ਲੈ ਕਰਕੇ ਮਲੇਰ ਕੋਟਲੇ ਦੇ ਪਠਾਣਾ ਨਾਲ, ਜੈਣ ਖਾਂ ਦੇ ਨਾਲ ਬਾਬਾ ਸ਼ਾਮ ਸਿੰਘ ਜੀ ਨੇ ਖੰਡਾ ਖੜਕਾ ਦਿੱਤਾ ਸੀ। ਬਾਕੀ ਦੀਆਂ ਜਿਹੜੀਆਂ ਨੌ ਮਿਸਲਾਂ ਸਨ, ਭੰਗੀਆਂ ਦੀ ਮਿਸਲ, ਸ਼ਹੀਦਾਂ ਦੀ ਮਿਸਲ, ਤਰਨਾ ਦਲ ਜੀ, ਬੁੱਢਾ ਦਲ ਜੀ, ਕਰੋੜੀਆਂ ਦੀ ਮਿਸਲ, ਇਤ ਆਦਿਕ ਜਿੰਨੀਆਂ ਵੀ ਨੇ, ਉਹ ਅਬਦਾਲੀ ਦੇ ਨਾਲ ਲੋਹੇ ਨਾਲ ਲੋਹਾ ਲੈ ਰਹੀਆਂ ਨੇ। ਘਮਸਾਣ ਦਾ ਜੰਗ ਯੁੱਧ ਹੋ ਰਿਹਾ ਹੈ। ਬਾਬਾ ਸ਼ਾਮ ਸਿੰਘ ਜੀ ਨੇ ਇਸ਼ਾਰਾ ਕੀਤਾ ਸੀ, ਉਸ ਵੇਲੇ ਮਲਵਈ ਜਿਹੜੇ ਵਕੀਲ ਸਨ, ਬਾਬਾ ਭਗਤੂ ਜੀ ਦੇ ਅੰਸ ਬੰਸ ਵਿੱਚੋਂ, ਬਾਬਾ ਬਹਿਲੋ ਜੀ ਦੀ ਅੰਸ ਬੰਸ ਵਿੱਚੋਂ, ਉਹਨਾਂ ਨੂੰ ਆਵਾਜ਼ ਦਿੱਤੀ ਸੀ, ਖਾਲਸਾ ਜੀ ਵਹੀਰ ਨੂੰ ਅੱਗੇ ਲੈ ਕੇ ਚੱਲੋ, ਉਹਨਾਂ ਨੇ ਆਵਾਜ਼ ਦਿੱਤੀ ਸੀ। ਇਸ ਤਰ੍ਹਾਂ ਗੁਰੂ ਖਾਲਸਾ ਜੀ ਜੰਗ ਯੁੱਧ ਦੀ ਕਥਾ ਜਿਹੜੀ ਹੈ, ਉਹ ਤੁਸਾਂ ਨੇ ਕੱਲ ਵੀ ਪਰਸੋਂ ਵੀ ਤਕਰੀਬਨ 3-4 ਦਿਨ ਦਾ ਸਮਾਂ ਹੋ ਗਿਆ ਹੈ, ਜਿਹੜਾ ਵੱਡਾ ਘੱਲੂਘਾਰਾ ਹੈ, 5 ਫਰਵਰੀ 1761 ਨੂੰ ਬਹੁਤ ਵੱਡਾ ਘੱਲੂਘਾਰਾ ਹੋਇਆ ਸੀ। 30 ਮੀਲ ਦਾ ਪੈਂਡਾ ਜਿਹੜਾ ਹੈ, ਤਕਰੀਬਨ ਲੁਧਿਆਣੇ ਤੋਂ ਚੱਲ ਕੇ ਬਰਨਾਲੇ ਕੋਟ ਬਾਹਮਣੀ ਤੱਕ, ਇੱਥੋਂ ਤੱਕ ਬਹੁਤ ਭਾਰੀ ਜੰਗ ਯੁੱਧ ਜਿਹੜਾ ਹੋਇਆ ਸੀ, ਜਿਹਨੂੰ ਕਹਿੰਦੇ ਜੇ ਕੁੱਪ ਹਰੀੜਾ। ਇਸ ਤਰ੍ਹਾਂ ਗੁਰੂ ਖਾਲਸਾ ਜੀ ਜਿਵੇਂ ਅੱਜ ਬਾਬਾ ਚੜ੍ਹਤ ਸਿੰਘ ਜੀ ਕੁਝ ਬਚਨ ਬਿਲਾਸ ਕਰਦੇ ਨੇ, ਜਿਵੇਂ ਜੰਗ ਯੁੱਧ ਦੀ ਕਥਾ, ਸਤਿਕਾਰਯੋਗ ਬਾਬਾ ਮਹਿਤਾਬ ਸਿੰਘ ਜੀ ਉਹ ਮਹਾਨ ਯੋਧੇ ਨੇ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਕਲਮ ਕੀਤਾ ਸੀ, ਬਾਬਾ ਸੁੱਖਾ ਸਿੰਘ ਜੀ ਦੇ ਨਾਲ ਮੀਰਾਂ ਕੋਟ ਦੇ ਨਾਲ ਜਾ ਕੇ, ਔਰ ਬਾਬਾ ਮਹਿਤਾਬ ਸਿੰਘ ਜੀ ਏਡੇ ਵੱਡੇ ਯੋਧੇ ਜਰਨੈਲ ਸਨ, ਜਿਨ੍ਹਾਂ ਦੀਆਂ ਕੁਰਬਾਨੀਆਂ ਰਸਨਾ ਬਿਆਨ ਕਰਦੀ ਹੋਈ ਵੀ ਅੰਤ ਨਹੀਂ ਪਾ ਸਕਦੀ। ਫਿਰ ਜਿਨ੍ਹਾਂ ਨੇ ਬਾਬਾ ਤਾਰੂ ਸਿੰਘ ਜੀ ਦੇ ਕੋਲ ਪਹੁੰਚ ਕੇ ਲਾਹੌਰ ਨੇ ਖਾਸ ਚੌਂਕ ਵਿਖੇ ਦਰਸ਼ਨ ਦੀਦਾਰ ਕੀਤੇ, ਬਾਬਾ ਤਾਰੂ ਸਿੰਘ ਜੀ ਨੂੰ ਫਤਿਹ ਬੁਲਾਈ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਉਸ ਵੇਲੇ ਜ਼ਕਰੀਆ ਖਾਨ ਨੇ ਜਿਵੇਂ ਬਾਬਾ ਸ਼ੁਬੇਗ ਸਿੰਘ ਜੀ ਨੂੰ ਸ਼ਾਹਬਾਜ਼ ਨੂੰ ਚਰਖੜੀ ਤੇ ਚਾੜਿਆ ਸੀ, ਤੇਵੇਂ ਭਾਈ ਮਹਿਤਾਬ ਸਿੰਘ ਜੀ ਨੂੰ ਚਰਖੜੀ ਤੇ ਚਾੜ ਕੇ ਗੁਰੂ ਖਾਲਸਾ ਜੀ ਸ਼ਹੀਦ ਕੀਤਾ ਗਿਆ ਸੀ। ਉਹਨਾਂ ਦੇ ਪੋਤਰੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਤਨ ਸਿੰਘ ਜੀ, ਜਿਸ ਵੇਲੇ ਜੰਗ ਯੁੱਧ ਹੋ ਰਿਹਾ ਸੀ, ਤੇ ਭਾਈ ਰਤਨ ਸਿੰਘ ਜੀ ਲਿਖਦੇ ਨੇ, ਮੇਰੇ ਪਿਤਾ ਜੀ ਭਾਈ ਰਾਏ ਸਿੰਘ ਜੀ ਵੀ ਇਸ ਜੰਗ ਦੇ ਵਿੱਚ ਮੌਜੂਦ ਸਨ, ਜਦੋਂ ਵੱਡਾ ਘੱਲੂਘਾਰਾ ਹੋਇਆ ਹੈ, ਜਿਹੜੀ ਸਾਡੇ ਪਿਤਾ ਜੀ ਤੋਂ ਅਸੀਂ ਬੋਲ ਸੁਣੇ ਨੇ, ਇੱਕ ਤੇ ਹੁੰਦੇ ਜੀ ਦੂਰ ਦਰੇਡੇ ਦੇ, ਇੱਕ ਹੁੰਦੇ ਆਪਣੇ ਵੱਡੇ ਪੁਰਖਿਆਂ ਤੋਂ ਸੁਣੇ ਹੋਏ ਬੋਲ ਜਿਹੜੇ ਨੇ, ਭਾਈ ਰਤਨ ਸਿੰਘ ਜੀ ਲਿਖਦੇ ਨੇ, ਉਹ ਅਸੀਂ ਕਲਮ ਬੰਦ ਕਰਦੇ ਹਾਂ। ਜਿਵੇਂ ਕਥਾ ਪਿਆਰੀ ਆ ਰਹੀ ਹੈ, ਤੁਸੀਂ ਬਹੁਤ ਪਿਆਰ ਵਿੱਚ ਜੁੜ ਬੈਠੇ ਹੋ, ਦੂਰ ਦਰੇਡੇ ਮਾਈ ਭਾਈ ਗੁਰਸਿੱਖ ਆਪਣੇ ਘਰਾਂ ਵਿੱਚ ਵੀ ਆਨੰਦ ਪ੍ਰਾਪਤ ਕਰਦੇ ਨੇ, ਆਓ ਸਾਂਝ ਪਾਈਏ। ਪ੍ਰਥਮ ਸਾਰੀ ਸੰਗਤ ਹਾਜ਼ਰੀ ਲਾਓ, ਗੱਜ ਕੇ ਬੋਲਿਆ ਕਰੋ, ਸੰਗਿਆ ਨਾ ਕਰੋ, ਗੁਰੂ ਦੀ ਕਿਰਪਾ।

0: ਜੰਗ ਜੁੱਧ ਹੋ ਰਿਹਾ ਸੀ। ਭਾਈ ਨੌਧ ਸਿੰਘ ਜੀ ਦੇ ਸਪੁੱਤਰ ਬਾਬਾ ਚੜ੍ਹਤ ਸਿੰਘ ਜੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਨੇ ਉਸ ਵੇਲੇ ਗੁਰੂ ਖਾਲਸੇ ਨੂੰ ਬਹੁਤ ਪਿਆਰ ਵਿੱਚ ਭਿੱਜ ਕੇ ਇੱਕ ਬੇਨਤੀ ਕਰਨਾ ਕੀਤੀ ਹੈ।
1: ਮੇਰੀ ਸੁਣੋ ਸਲਾਹੇ
0: ਖਾਲਸਾ ਜੀ, ਮੇਰੀ ਇੱਕ ਤੁਹਾਨੂੰ ਬੇਨਤੀ ਹੈ, ਧਿਆਨ ਦੇ ਕੇ ਮੇਰੀ ਬੇਨਤੀ ਨੂੰ ਤੁਸੀਂ ਸਰਵਣ ਕਰਨਾ ਕਰੋ। ਕੌਣ ਕਹਿ ਰਹੇ ਨੇ? ਬਾਬਾ ਚੜ੍ਹਤ ਸਿੰਘ ਜੀ ਗੁਰੂ ਖਾਲਸਾ

0: ਪਲਟਣ। ਇਸ ਤਰ੍ਹਾਂ ਬਾਬਾ ਚੜ੍ਹਤ ਸਿੰਘ ਜੀ ਨੇ ਬੇਨਤੀ ਕੀਤੀ ਹੈ ਵੀ ਆਪਾਂ ਵੱਖ ਵੱਖ ਜਥੇ ਬਣਾ ਕੇ ਦੁਸ਼ਮਣ ਦੇ ਨਾਲ ਟਾਕਰਾ ਕਰਨਾ ਕਰੀਏ ਜੀ।
1: ਤਿਮ ਲੜੋ ਤੁਮ ਮਿਸਲ ਬਣਾਏ,
0: ਦੇਵੇ ਤੁਸੀਂ ਭਾ ਮਿਸਲ ਬਣਾ ਕੇ, ਜਥਾ ਬਣਾ ਕੇ, ਟੋਲਾ ਬਣਾ ਕੇ, ਇਕੱਠੇ ਹੋ ਕਰਕੇ ਵੈਰੀ ਦਲ ਦੇ ਨਾਲ ਜੰਗ ਕਰਨਾ ਕਰੀਏ ਖਾਲਸਾ ਜੀ।
1: ਭਾਈ ਚਾਰ ਮਿਸਲ ਕੋ ਬਨੋ ਬਣਾਵੋ।
0: ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ, ਬਾਬਾ ਜੱਸਾ ਸਿੰਘ ਜੀ ਮੇਰੀ ਰਾਏ ਐਂ ਹੈ ਵੀ ਚਾਰ ਮਿਸਲਾਂ ਜਿਹੜੀਆਂ ਨੇ ਦੋ ਦੋ ਮਿਸਲਾਂ ਦੇ ਟੋਲਾ ਬਣਾ ਦਈਏ ਤੇ ਇੱਕ ਜਥਾ ਜਿਹੜਾ ਹੈ ਉਹਦੇ ਵਿਚਕਾਰ ਹੋ ਕੇ ਜੰਗ ਕਰਨਾ ਕਰੇ।
1: ਦੋਈ ਦੋਈ ਮਿਸਲ ਦੋ ਤਰਫੀ ਲਾਵਾ,
0: ਦੋਨਾਂ ਤਰਫਾਂ ਤੇ ਦੋ ਦੋ ਜਥੇ ਜਿਹੜੇ ਨੇ ਉਹ ਤਿਆਰ ਕਰਕੇ ਇਸ ਤਰ੍ਹਾਂ ਜੰਗ ਯੁੱਧ ਵਿੱਚ ਜਾਣਾ ਕਰੀਏ ਜੀ।
1: ਜੋਰ ਪਰੈ ਜਿਸ ਬਹੁਤੋ ਆ।
0: ਬਾਬਾ ਚੜ੍ਹਤ ਸਿੰਘ ਜੀ ਬਹੁਤ ਵੱਡੇ ਸੂਰਮੈ ਦਲੇਰ ਸਨ, ਜਿਨ੍ਹਾਂ ਦਾ ਬਹੁਤ ਭਾਰੀ ਜਸ ਹੈ। ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ ਮੈਂ ਆਜ਼ਾਦ ਰਵਾਂਗਾ, ਜਿੱਧਰ ਵੇਖਾਂਗਾ ਕਿ ਮੁਗਲ ਦਲ ਦਾ ਪਠਾਣਾ ਦਾ ਜ਼ਿਆਦਾ ਹੱਲਾ ਆ ਰਿਹਾ ਹੈ, ਇੱਧਰ ਜ਼ਿਆਦਾ ਫੌਜ ਆ ਰਹੀ ਹੈ, ਮੈਂ ਉਸ ਤਰਫ ਜਾ ਕੇ ਦੁਸ਼ਮਣ ਦੇ ਨਾਲ ਯੁੱਧ ਕਰਨਾ ਆਰੰਭ ਕਰ ਦਿਆਂਗਾ, ਤੁਸੀਂ ਇਕੱਠੇ ਹੋ ਕੇ ਲੜੋ, ਮੈਂ ਜਿੱਧਰ ਵੇਖਾਂਗਾ ਵੀ ਦੁਸ਼ਮਣ ਦੀ ਫੌਜ ਜ਼ਿਆਦਾ ਆ ਗਈ ਹੈ ਜਾਂ ਇੱਧਰੋਂ ਸਿੰਘਾਂ ਨੂੰ ਅਗਾਂਹ ਧਾਕੇ ਲੈ ਕੇ ਜਾ ਰਹੇ ਨੇ, ਮੈਂ ਉਸ ਤਰਫ ਆ ਕੇ ਦੁਸ਼ਮਣ ਦੇ ਆਹੂ ਲਾ ਦਿਆਂਗਾ। ਬਾਬਾ ਚੜ੍ਹਤ ਸਿੰਘ ਜੀ ਨੇ ਇਸ ਤਰ੍ਹਾਂ ਗੁਰੂ ਖਾਲਸੇ ਨੂੰ ਬੇਨਤੀ ਲਾਉਣਾ ਕੀਤੀ ਹੈ।
1: ਮੈਂ ਜਾ ਕਰੂੰ ਸੋ ਉਸੇ ਸਹਾਰ,
0: ਮੈਂ ਉਸ ਪਾਸੇ ਜਾ ਕੇ ਮਦਦ

0: ਜੰਗ ਕਰਨਾ ਕਰੀਏ, ਜੰਗ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਖਾਲਸਾ ਜੀ, ਪਤਾ ਉਦੋਂ ਲੱਗਦਾ ਹੈ ਜਦੋਂ ਲੋਹੇ ਨਾਲ ਲੋਹਾ ਖੜਕੇ। ਤਾਂ ਹੀ ਤਾਂ ਬਚਨ ਪੜ੍ਹਦੇ ਹੋ, ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਤਰ ਤਲੀ ਗੱਲੀ ਮੇਰੀ ਆਓ। ਤਾਂ ਪਤਾ ਲੱਗਦਾ ਸਿਰ ਨੂੰ ਤਲੀ ਤੇ ਟਿਕਾਉਣਾ ਪੈਂਦਾ ਹੈ। ਤਾਂ ਕਿਤੇ ਖੰਡੇ ਖੜਕਦੇ ਨੇ, ਗੱਲਾਂ ਨੂੰ ਤੇ ਬਹੁਤ ਕਰਦੇ ਨੇ। ਕਿਹੜਾ ਕਹਿੰਦਾ ਮੈਂ ਮੌਤ ਤੋਂ ਮਰ ਜਾਵਾਂ, ਮੈਨੂੰ ਮੌਤ ਨਾ ਆਵੇ, ਮਰਾਂ ਨਾ। ਸਭ ਮਰਦੇ ਨੇ, ਪਰ ਜਿਹੜੇ ਗੁਰੂ ਕੇ ਪਿਆਰੇ ਗੁਰਸਿੱਖ ਹੁੰਦੇ ਨੇ ਉਹ ਮੌਤ ਨੂੰ ਮਖੌਲ ਕਰ ਜਾਂਦੇ ਨੇ। ਇਸ ਕਰਕੇ ਕਹਿੰਦੇ ਜੋ ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ, ਵੋ ਮੌਤ ਵੀ ਹਯਾਤ। ਹਯਾਤ ਕਹਿੰਦੇ ਅੰਮ੍ਰਿਤ ਨੂੰ, ਕਹਿੰਦੇ ਜਿਹੜਾ ਸ਼ਹੀਦ ਹੋ ਜਾਂਦਾ ਹੈ, ਜਿਵੇਂ ਅੰਮ੍ਰਿਤ ਪੀ ਕੇ ਹਮੇਸ਼ਾ ਬੰਦਾ ਅਮਰ ਹੋ ਜਾਂਦਾ ਹੈ, ਤੇਵੇਂ ਮੌਤ ਸ਼ਹੀਦੀ ਪ੍ਰਾਪਤ ਕਰਨ ਵਾਲਾ ਖਾਲਸਾ ਜੀ ਉਹ ਸਦਾ ਅਮਰ ਹੋ ਜਾਂਦਾ ਹੈ। ਜੋ ਆਸ਼ਿਕ ਹੈ ਸ਼ਹਾਦਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਿਲੋਨਾ ਸਮਝ ਕੇ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਾਜੋ ਤਾਜ ਨਾ ਹੂਰੋ ਹਸਰਤ ਹੈ, ਖੁਦਾ ਪੀ ਖੁਦਾਈ ਦੇ ਤੋ ਵੋ ਵਾਪਸ ਮੋੜ ਦੇਤੇ ਹੈ। ਕੇਵਲ ਉਹਨਾਂ ਨੂੰ ਸ਼ਹੀਦੀਆਂ ਦੇ ਚਾਅ ਹੁੰਦੇ ਨੇ, ਸ਼ਹੀਦੀਆਂ ਦੇ ਗਾਨੇ ਬੰਨੇ ਹੁੰਦੇ ਨੇ। ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ, ਜਿੱਧਰ ਵੈਰੀ ਦਲ ਟੱਡੀ ਦਲ ਬਹੁਤਾ ਹੋਵੇਗਾ, ਮੈਂ ਉਧਰ ਖੰਡਾ ਖੜਕਾਵਾਂਗਾ।
1: ਬਚੇ ਨਹੀਂ ਅੱਗੇ ਪੰਨੇ,
0: ਕਹਿੰਦੇ ਇਸ ਤਰ੍ਹਾਂ ਭਾਵ ਜੇ ਆਪਾਂ ਕਹੀਏ ਵੀ ਮੁਗਲਾਂ ਪਠਾਣਾ ਤੋਂ ਅੱਗੇ ਦੌੜ ਕੇ ਬਚ ਜਾਈਏ, ਬਿਲਕੁਲ ਨਹੀਂ ਹੈ। ਜੋ ਸੂਰਾ ਤੇ ਸਹੀ ਹੋਏ ਮਰਨਾ, ਜੋ ਭਾਗ ਤਿਸ ਜੂਨੀ ਫਿਰਨਾ। ਸੂਰਮਾ ਤਾਂ ਉਹੀ ਹੁੰਦਾ ਹੈ ਜਿਹੜਾ ਦੁਸ਼ਮਣ ਦੇ ਨਾਲ ਪੁਰਜਾ ਪੁਰਜਾ ਕੱਟ ਮਰ ਕਬੂ ਨਾ ਛੱਡ ਖੇਤ, ਸੂਰਮ ਤਾਂ ਹੀ ਉਸਦੇ ਹਿੱਸੇ ਆਈ ਹੈ। ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ ਭੱਜਿਆ ਜਾਨਾਂ ਨੀ ਕਦੇ ਬਚਦੀਆਂ ਹੁੰਦੀਆਂ, ਮੌਤ ਨੂੰ ਮਖੌਲਾਂ ਕਰੀ ਦੀਆਂ ਨੇ। ਇਸ ਤਰ੍ਹਾਂ ਬਾਬਾ ਚੜ੍ਹਤ ਸਿੰਘ ਜੀ ਨੇ ਬਾਕੀ ਗੁਰੇ ਖਾਲਸੇ ਨੂੰ ਬੇਨਤੀ ਕਰਨਾ ਕੀਤੀ ਹੈ। ਪਿਆਰਿਓ
1: ਇਨਕੇ ਘੋੜੇ ਸੋ ਕਹੋ ਦੌੜੈ,
0: ਉਸ ਤਰ੍ਹਾਂ ਇਹਨਾਂ ਅਬਦਾਲੀਆਂ ਦੇ ਮੁਗਲਾਂ ਦੇ ਪਠਾਣਾਂ ਦੇ ਘੋੜੇ ਜਿਹੜੇ ਬਹੁਤ ਤਾਕਤਵਰ ਨੇ, ਆਪਾਂ ਕਵਾਂਗੇ ਦੌੜ ਜਾਈਏ ਤੇ ਘੋੜੇ ਇਹਨਾਂ ਦੇ ਬਹੁਤ ਦੜਾਕੂ ਨੇ, ਆਪਾਂ ਦੌੜ ਕੇ ਬਚ ਨਹੀਂ ਸਕਦੇ।
1: ਪੂਜੇ ਨਾ ਜੰਗਲ ਲੋ ਹਮ ਘੋੜੇ,
0: ਜਿਹੜੇ ਆਪਣੇ ਘੋੜੇ ਨੇ, ਆਪਣੇ ਘੋੜੇ ਬਹੁਤ ਕਮਜ਼ੋਰ ਨੇ। ਜੇ ਆਪਾਂ ਕਹੀਏ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਜੰਗਲ ਆਦਿਕ ਨੂੰ ਚਲੇ ਜਾਵਾਂਗੇ ਤਾਂ ਆਪਣੇ ਘੋੜੇ ਜਿਹੜੇ ਨੇ ਇੰਨੀ ਤਾਕਤ ਨਾਲ ਦੌੜ ਨਹੀਂ ਸਕਦੇ।
1: ਇਨਕੇ ਘੋੜੇ ਸੋ ਕਹੋ ਦੌੜੈ,
0: ਅਤੇ ਇਹਨਾਂ ਅਬਦਾਲੀ ਮੁਗਲ ਪਠਾਣਾ ਦੇ ਘੋੜੇ ਬਹੁਤ ਤਾਕਤਵਰ ਨੇ। ਸੋ ਕਹੋ ਦੀ ਜਾਬ ਸਪੀਡ ਦੇ ਨਾਲ, ਜਿਵੇਂ ਆਪਾਂ ਕਹਿੰਦੇ ਜੀ ਸਾਡੀ ਗੱਡੀ 100 ਦੀ ਸੂਈ ਤੇ ਜਾ ਰਹੀ ਹੈ, 90 ਦੀ ਸੂਈ ਤੇ ਜਾ ਰਹੀ ਹੈ, ਇੰਨੀ ਦੌੜ ਰਹੀ ਹੈ। ਤੇਵੇਂ ਬਾਬਾ ਚੜ੍ਹਤ ਸਿੰਘ ਜੀ ਕਹਿਣ ਲੱਗੇ, ਇਹਨਾਂ ਦੇ ਘੋੜੇ ਜਿਹੜੇ ਨੇ 100 ਸਪੀਡ ਦੀ ਰਫਤਾਰ ਤੇ ਦੌੜ ਸਕਦੇ ਹਨ।
1: ਜੱਸਾ ਸਿੰਘ ਤੇ ਆਦਿ ਸਿਆਣੇ,
0: ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ, ਜਿਹੜੇ ਸੁਲਤਾਨ ਪਾਤਸ਼ਾਹ ਹੋਏ ਨੇ, ਜਿਹਨਾਂ ਨੂੰ ਖਿਤਾਬ ਮਿਲਿਆ ਹੈ, ਉਸ ਵੇਲੇ ਇਹਨਾਂ ਨੇ ਬਹੁਤ ਪ੍ਰੇਮ ਵਿੱਚ ਭਿੱਜ ਕੇ ਬੇਨਤੀ ਕਰਨਾ ਕੀਤੀ। ਖਿਤਾਬ ਐਵੇਂ ਨਹੀਂ ਮਿਲਦੇ। ਜਿਸ ਵੇਲੇ 5 ਸਾਲਾਂ ਦੇ ਸਨ, ਪਿਤਾ ਜੀ ਇਹਨਾਂ ਦੇ ਸੱਚਖੰਡ ਜਾ ਬਰਾਜੇ, ਮਾਤਾ ਜੀ ਵੀ ਚੜ੍ਹਾਈ ਕਰ ਗਏ। ਉਸ ਵੇਲੇ ਸਤਿਕਾਰਯੋਗ ਸਾਡੇ ਮਾਤਾ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਸੁੰਦਰ ਕੌਰ ਜੀ ਦਿੱਲੀ ਵਿਖੇ ਰਹਿੰਦੇ ਸਨ, ਮਾਤਾ ਸਾਹਿਬ ਕੌਰ ਜੀ ਵੀ ਰਿਹਾ ਕਰਦੇ ਸਨ। ਉਸ ਵੇਲੇ ਮਾਤਾ ਸਾਹਿਬ ਕੌਰ ਜੀ ਤੇ ਸੱਚਖੰਡ ਜਾ ਬਰਾਜੇ ਸਨ, ਔਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ, ਇਹਨਾਂ ਨੂੰ ਸਾਰੀ ਦੀ ਸਾਰੀ ਸਿਖਲਾਈ ਜਿਹੜੀ ਹੈ ਉਹ ਸਤਿਕਾਰਯੋਗ ਸਾਡੇ ਮਾਤਾ ਜੀ, ਮਾਤਾ ਸੁੰਦਰ ਕੌਰ ਜੀ ਨੇ ਬਖਸ਼ੀ ਸੀ। ਉਹਨਾਂ ਨੇ ਗੁਰਮੁਖੀ ਅੱਖਰ ਪੜ੍ਹਾਏ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਸੰਥਿਆ, ਦਸਮ ਦੀ ਪੂਰਨ ਸੰਥਿਆ ਅਤੇ ਬੇਅੰਤ ਗ੍ਰੰਥ ਜਿਹੜੇ ਨੇ ਸਤਿਕਾਰਯੋਗ ਮਾਤਾ ਜੀ, ਮਾਤਾ ਸੁੰਦਰ ਕੌਰ ਜੀ ਨੇ ਬਾਬਾ ਜੱਸਾ ਸਿੰਘ ਆਲੂ ਵਾਲੀਆਂ ਨੂੰ ਆਪ ਵਿਦਿਆ ਦਿੱਤੀ ਸੀ, ਅਤੇ ਦਿੱਲੀ ਵਿੱਚ ਰਹਿ ਕੇ ਸੰਸਕ੍ਰਿਤ ਵਿਦਿਆ, ਹਿੰਦੀ ਵਿਦਿਆ ਵੀ ਬਹੁਤ ਜ਼ਿਆਦਾ ਪੜ੍ਹ ਚੁੱਕੇ ਸੀ। ਤੇ ਜਿਸ ਵੇਲੇ ਖਾਲਸੇ ਵਿੱਚ ਭੇਜਿਆ ਗਿਆ ਸੀ ਨਾ ਸਤਿਕਾਰਯੋਗ ਮਾਤਾ ਜੀ, ਮਾਤਾ ਸੁੰਦਰ ਕੌਰ ਜੀ ਨੇ ਉਸ ਵੇਲੇ ਗੁਰੂ ਕਾ ਖਾਲਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਇਮਾਨ ਸਨ। ਉਹਨਾਂ ਦਿਨਾਂ ਦੇ ਵਿੱਚ ਗੁਰੂ ਖਾਲਸਾ ਜੀ, ਉਸ ਵੇਲੇ ਜਿਹੜੀ ਬਾਦਸ਼ਾਹੀ ਹੈ, ਨਵਾਬੀ ਜਿਹੜੀ ਹੈ, ਭਾਈ ਸੁਬੇਗ ਸਿੰਘ ਜੀ ਲਾਹੌਰ ਤੋਂ ਲੈ ਕੇ ਪਹੁੰਚੇ ਸਨ ਤੇ ਨਵਾਬ ਬਣਾਏ ਗਏ ਸਨ ਸਤਿਕਾਰਯੋਗ ਬਾਬਾ ਕਪੂਰ ਸਿੰਘ ਜੀ।

0: ਮਿਲਣ ਦੇ ਬਾਵਜੂਦ ਵੀ ਨਵਾਬ ਜੀ ਨੇ ਕਪੂਰ ਸਿੰਘ ਜੀ ਨੇ ਘੋੜਿਆਂ ਦੀ ਲਿੱਦ ਚੱਕਣੀ ਬੰਦ ਨਹੀਂ ਸੀ ਕੀਤੀ। ਜੇ ਬੰਦੇ ਨੂੰ ਥੋੜਾ ਜਿਹਾ ਮਰਤਬਾ ਮਿਲ ਜਾਵੇ ਤੇ ਉਹ ਥੱਲੇ ਨਿਗਾਹ ਨਹੀਂ ਕਰਦਾ, ਉਹ ਫਿਰ ਤਾਂ ਨੂੰ ਉੱਪਰ ਨੂੰ ਵੇਖਦਾ ਹੈ, ਬਾਦਸ਼ਾਹੀਆਂ ਪ੍ਰਾਪਤ ਕਰਕੇ ਹੋਰ ਨਿਮਰਤਾ ਵਿੱਚ ਲੈ ਆਉਣਾ। ਜਿਸ ਵੇਲੇ ਬਾਬਾ ਜੱਸਾ ਸਿੰਘ ਆਲੂਵਾਲੀਏ ਜੀ ਆ ਗਏ ਨੇ ਦਿੱਲੀ ਰਹਿਣ ਕਰਕੇ ਇਹਨਾਂ ਦੀ ਬੋਲੀ ਹਮਕੂ ਤੁਮਕ ਹੋ ਗਈ ਸੀ, ਹਮ ਔਰ ਤੁਮ ਏਦਾਂ ਬੋਲਿਆ ਕਰਦੇ ਸੀ, ਤੇ ਗੁਰੂ ਕੇ ਖਾਲਸੇ ਨੇ ਇਹਨਾਂ ਦਾ ਨਾਮ ਹੀ ਪਾ ਦਿੱਤਾ ਸੀ ਹਮਕੀ ਤੁਮਕੀ, ਹਾਸੇ ਨਾਲ ਏਦਾਂ ਹੀ ਇਹਨਾਂ ਦਾ ਛੇੜ ਪਾ ਦਿੱਤੀ ਕਿਸੇ ਨੇ, ਸਾਰੇ ਖਾਲਸੇ ਏਦਾਂ ਕਰਨ ਲੱਗ ਪਏ। ਤੇ ਇਹਨਾਂ ਦੀ ਡਿਊਟੀ ਲਾ ਦਿੱਤੀ ਨਵਾਬ ਕਪੂਰ ਸਿੰਘ ਜੀ ਨੇ, ਜੱਸਾ ਸਿੰਘ ਜੀ ਤੁਸੀਂ ਸਾਰੇ ਘੋੜੇ ਜਿੰਨੇ ਖਾਲਸੇ ਦੇ ਨੇ, ਤਰਨਾ ਦਲ ਜੀ ਦੇ ਨੇ, ਬੁੱਢੇ ਦਲ ਜੀ ਨੇ, ਇਹਨਾਂ ਨੂੰ ਤੁਸੀਂ ਦਾਣਾ ਵੰਡਿਆ ਕਰੋ। ਜਿਹੜੇ ਜਿਹੜੇ ਖਾਲਸੇ ਤੁਹਾਡੇ ਕੋਲ ਘੋੜਿਆਂ ਵਾਸਤੇ ਦਾਣਾ ਲੈਣ ਵਾਸਤੇ ਆਉਂਦੇ ਹਨ, ਸਾਰਿਆਂ ਨੂੰ ਮਿਹਨਤੀ ਦੇ ਨਾਲ ਤੋਲ ਤੋਲ ਕੇ ਦਾਣਾ ਦੇਣਾ ਹੈ। ਤੇ ਜਦੋਂ ਸਿੰਘਾਂ ਨੇ ਆ ਕੇ ਦਾਣਾ ਮੰਗਣਾ, ਜੱਸਾ ਸਿੰਘ ਜੀ ਦਾਣਾ ਦਿਓ, ਉਹਨਾਂ ਨੇ ਕਹਿਣਾ ਜੀ ਹਮਕੀ ਤੁਮਕੀ। ਜਦੋਂ ਏਦਾਂ ਕਹਿਣਾ ਤੇ ਜੱਸਾ ਸਿੰਘ ਨੂੰ ਗੁੱਸਾ ਆ ਜਾ ਕਰਨਾ। ਇੱਕ ਦਿਨ ਸਾਰਾ ਹੀ ਕੁਝ ਛੱਡ ਕੇ ਨਾ ਨਵਾਬ ਕਪੂਰ ਸਿੰਘ ਜੀ ਨੂੰ ਜਾ ਕੇ ਕਹਿਣ ਲੱਗੇ ਨਵਾਬ ਜੀ ਆਹ ਟਹਿਲ ਮੇਥੋਂ ਨਹੀਂ ਹੁੰਦੀ। ਕਹਿੰਦੇ ਕਿਉਂ? ਕਹਿਣ ਲੱਗੇ ਸਿੰਘਾਂ ਨੇ ਤੇ ਮੇਰੀ ਛੇੜ ਹੀ ਪਾ ਦਿੱਤੀ ਹੈ ਹਮਕੀ ਤੁਮਕੀ। ਤੇ ਨਵਾਬ ਕਪੂਰ ਸਿੰਘ ਜੀ ਆਪਣੀ ਗੱਲ ਵੱਕੜੀ ਵਿੱਚ ਲੈ ਕੇ ਕਹਿਣ ਲੱਗੇ ਜੱਸਾ ਸਿੰਘ ਜੀ ਮੈਂ ਘੋੜਿਆਂ ਦੀ ਲਿੱਦ ਚੁੱਕਦਾ ਆ, ਦਾਸ ਨੂੰ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਮਿਲੀ ਹੈ ਤੇ ਮੈਨੂੰ ਨਵਾਬੀ ਮਿਲ ਗਈ ਹੈ ਸੇਵਾ ਦੇ ਵਿੱਚੋਂ, ਲਿੱਦ ਵਿੱਚੋਂ ਮੈਂ ਨਵਾਬ ਬਣ ਚੁੱਕਾ ਖਾਲਸੇ ਦਾ, ਤੇ ਤੁਸੀਂ ਦਾਣਾ ਵੰਡਿਆ ਕਰਦੇ ਹੋ, ਤੁਸੀਂ ਤੇ ਕੌਮ ਦੇ ਬਾਦਸ਼ਾਹ ਸੁਲਤਾਨ ਬਣੋਗੇ, ਤੁਸੀਂ ਸੁਲਤਾਨ ਕਹਾਓਗੇ। ਦੇਖੋ ਬਚਨ ਹੋਇਆ ਨਵਾਬ ਜੀ ਦਾ। ਤਾਂ ਬਾਬਾ ਜੱਸਾ ਸਿੰਘ ਜੀ ਕੌਮੇ ਸੁਲਤਾਨ ਬਣੇ ਨੇ, ਉਹ ਮਹਾਂਪੁਰਖ ਨੇ, ਅਭਿਆਸੀ ਨੇ, ਨਾਮ ਰਸੀਏ ਨੇ, ਜਿਨ੍ਹਾਂ ਦਾ ਇਤਿਹਾਸ ਚੱਲ ਰਿਹਾ ਹੈ, ਔਰ ਵੀਰ ਬਹਾਦਰ ਨੇ ਗੁਰੂ ਖਾਲਸਾ ਜੀ। ਔਰ ਜੋ ਬਾਬਾ ਜੱਸਾ ਸਿੰਘ ਜੀ ਖਾਲਸੇ ਵਿੱਚ ਬਚਨ ਕਰਦਿਆ ਕਰਦੇ ਸੀ ਨਾ, ਉਸ ਬਚਨ ਨੂੰ ਕੋਈ ਵੀ ਮੋੜਿਆ ਨਹੀਂ ਸੀ ਕਰਦਾ, ਉਹਨੂੰ ਸੱਤ ਕਰਕੇ ਮੰਨਦੇ ਸੀ। ਮੈਂ ਤਾਂ ਥੋੜੀ ਜਿਹੀ ਬਾਤ ਕਹੀ ਹੈ, ਇਹ ਸੇਵਾ ਤੇ ਸਿਮਰਨ ਦੇ ਵਿੱਚੋਂ ਮਰਤਬੇ ਮਿਲਦੇ ਨੇ। ਜਦੋਂ ਬਾਬਾ ਚੜ੍ਹਤ ਸਿੰਘ ਜੀ ਨੇ ਬੇਨਤੀ ਕੀਤੀ ਨਾ ਵੀ ਆਪਾਂ ਮਿਸਲ ਬਣਾ ਕੇ ਲੜਾਂਗੇ, ਤੇ ਬਾਬਾ ਜੱਸਾ ਸਿੰਘ ਜੀ ਨੇ ਸਾਰੀ ਗੱਲ ਸੁਣ ਕੇ ਉਸ ਵੇਲੇ ਭਰੇ ਹੋਏ ਦੀਵਾਨ ਦੇ ਵਿੱਚ ਇਉਂ ਅੱਗੋਂ ਬੇਨਤੀ ਕਰਨਾ ਕੀਤੀ, ਭਾਵ ਕਿ ਹੁਕਮ ਹੀ ਕੀਤਾ ਹੈ।
1: ਤਿੰਨ ਸੁਣ ਐਸੇ ਬਚਨ ਬਖਾਲੇ।
0: ਬਾਬਾ ਜੱਸਾ ਸਿੰਘ ਜੀ ਨੇ ਸੁਣ ਕੇ ਤਾਂ ਆਪਣੀ ਮੁਬਾਰਕ ਰਸਨਾ ਤੋਂ ਗੁਰੂ ਖਾਲਸਾ ਜੀ ਭਲੀ ਪ੍ਰਕਾਰ ਬਹੁਤ ਠਰੰਮੇ ਦੇ ਨਾਲ ਬਚਨ ਕਰਨਾ ਕੀਤਾ। ਕੀ ਕੀਤਾ ਦੱਸੋ?
1: ਮਿਸਲ ਵੰਡ ਅਬ ਕਬੂ ਨਾ ਪਾਵ।
0: ਖਾਲਸਾ ਜੀ ਹੁਣ ਇਹ ਸਮਾਂ ਨੇ ਵੀ ਮਿਸਲਾਂ ਦੀ ਵੰਡ ਵੰਡ ਕਰਕੇ ਜਥੇ ਬਣਾ ਕੇ ਦੁਸ਼ਮਣ ਦੇ ਨਾਲ ਟਾਕਰਾ ਕਰਨਾ ਕਰੀਏ, ਹੁਣ ਤਾਂ ਏਦਾਂ ਹੀ ਕਰਾਂਗੇ।
1: ਰਲ ਮਿਲ ਖੜ ਤੁਰ ਪੰਥ ਬਚਾ।
0: ਹੁਣ ਤਾਂ ਰਲ ਮਿਲ ਕੇ ਜਿਵੇਂ ਕਿਵੇਂ ਖਾਲਸਾ

0: ਰੁਕ ਜਾਓ ਫਿਰ ਲੜ ਲਓ, ਫਿਰ ਰੁਕ ਜਾਓ ਫਿਰ ਤੁਰ ਪਾਓ ਫਿਰ ਲੜ ਲਓ, ਇਸ ਤਰ੍ਹਾਂ ਬਾਬਾ ਜੱਸਾ ਸਿੰਘ ਜੀ ਨੇ ਹੁਕਮ ਕਰਨਾ ਕੀਤਾ ਪਿਆਰਿਓ।
1: ਬਹੀਰ ਬਚਾਵਨ ਖਾਤਰ ਅੜੋ,
0: ਬਸ ਇੱਕ ਬੀਹ ਬਹੀਰ ਨੂੰ ਬਚਾਉਣ ਵਾਸਤੇ, ਆਪਣੇ ਬਜ਼ੁਰਗਾਂ ਨੂੰ ਬਚਾਉਣ ਵਾਸਤੇ ਜੰਗ ਯੁੱਧ ਕਰਨਾ ਹੈ।
1: ਦੋਹਰਾ ਚੜ ਸਿੰਘ ਪੀਰ ਸੋ ਮਨ ਲਈ,
0: ਉਸ ਵੇਲੇ ਜੋ ਬਚਨ ਬਾਬਾ ਜੱਸਾ ਸਿੰਘ ਜੀ ਨੇ ਕੀਤਾ ਸਤਿਕਾਰਯੋਗ, ਚੜ੍ਹਤ ਸਿੰਘ ਜੀ ਨੇ ਉਸ ਬਚਨ ਨੂੰ ਖਾਲਸਾ ਜੀ ਸਤ ਕਰਕੇ ਮਨ ਲੈਣਾ ਕੀਤਾ ਹੈ।
1: ਕਹੀ ਸਿਆਣ ਜੋ,
0: ਜੋ ਗੱਲ ਸਿਆਣਿਆਂ ਪੁਰਸ਼ਾਂ ਨੇ ਕੀਤੀ ਉਸ ਨੂੰ ਮੰਨ ਲੈਣਾ ਚਾਹੀਦਾ, ਔਰ ਹੁਣ ਵੀ ਸਾਨੂੰ ਮੰਨਣਾ ਚਾਹੀਦਾ ਹੈ। ਅੱਜ ਕੱਲ ਤੇ ਸਾਨੂੰ ਇੱਕ ਦੂਜੇ ਦੀ ਗੱਲ ਜਿਹੜੀ ਹੈ ਬਹੁਤ ਜ਼ਹਿਰ ਤੋਂ ਵੀ ਕੌੜੀ ਤਲਵਾਰ ਤੋਂ ਤਿੱਖੀ ਲੱਗਦੀ ਹੈ, ਪਰ ਉਸ ਵੇਲੇ ਗੁਰੂ ਕਾ ਖਾਲਸਾ ਇੱਕ ਦੂਸਰੇ ਦਾ ਬਚਨ ਮੰਨਿਆ ਕਰਦਾ ਸੀ।
1: ਛੇੜੇ ਸਿੰਘ ਅੜੇ ਸ਼ੇਰ ਜਿਮਾ,
0: ਕਹਿੰਦੇ ਸ਼ੇਰ ਗੁਰੂ ਕੇ ਖਾਲਸੇ ਕਿਵੇਂ ਅੜੇ ਹੋਏ ਨੇ ਮੁਗਲ ਪਠਾਣਾ ਦੇ, ਕਹਿੰਦੇ ਜਿਵੇਂ ਸ਼ੇਰ ਹੁੰਦਾ ਹੈ, ਗੁਰੂ ਕਾ ਸਿੰਘ ਨਾਮ ਹੁੰਦਾ ਹੀ ਸ਼ੇਰ ਦਾ ਹੈ, ਔਰ ਸ਼ੇਰ ਨੇ ਗੁਰੂ ਕੇ ਖਾਲਸੇ ਇਸ ਤਰ੍ਹਾਂ ਮੁਗਲਾਂ ਨਾਲ ਟੱਕਰ ਲੈ ਰਹੇ ਨੇ।
1: ਗਿਲਜਨ ਆਗੇ ਤੋ,
0: ਕਹਿੰਦੇ ਅੱਗੇ ਗਿਲਜ਼ ਦੇ ਬਹੁਤ ਜ਼ਿਆਦਾ ਪਠਾਣਾ ਦੀ

0: ਕਹਿੰਦੇ ਸਿੰਘ ਕਾਹਦੇ ਵਾਸਤੇ ਲੜਦੇ ਨੇ? ਪਰ ਸਵਾਰਥ ਜਾਣ, ਪਰਉਪਕਾਰ ਕਰਨ ਵਾਸਤੇ। ਸਿੰਘਾਂ ਨੂੰ ਉੱਥੇ ਮਤਲਬ ਕੀ ਸੀ? ਜਿੰਨੇ ਸਾਡੇ ਵੱਡੇ ਵਡੇਰੇ ਬਜ਼ੁਰਗ ਨੇ, ਮਾਈਆਂ ਨੇ, ਬੀਬੀਆਂ ਨੇ, ਬੱਚੇ ਨੇ, ਨੌਜਵਾਨ ਨੇ, ਕੇਵਲ ਅੱਜ ਉਹਨਾਂ ਨੂੰ ਬਚਾਉਣਾ। ਕੱਲ ਬੇਨਤੀ ਕਰ ਰਿਹਾ ਸੀ, ਅਬਦਾਲੀ ਨੇ ਖਸਮ ਖਾਧੀ ਸੀ ਖਾਸ ਕਰਕੇ ਵੀ ਜਿਹੜੀਆਂ ਬੀਬੀਆਂ ਛੋਟੀਆਂ ਛੋਟੀਆਂ ਬੱਚੀਆਂ ਵੀ ਹੈ ਨਾ, ਉਹਨਾਂ ਨੂੰ ਵਿਸ਼ੇਸ਼ ਕਰਕੇ ਕਤਲ ਕਰ ਦੇਣਾ ਹੈ। ਕਿਉਂਕਿ ਜਦੋਂ ਖਾਲਸੇ ਨੂੰ ਜਨਣ ਵਾਲੀਆਂ, ਜਨਮ ਦੇਣ ਵਾਲੀਆਂ ਮਾਈਆਂ ਬੀਬੀਆਂ ਭੈਣਾਂ ਹੀ ਖਤਮ ਹੋ ਜਾਣਗੀਆਂ ਤੇ ਖਾਲਸਾ ਕਿੱਥੋਂ ਪੈਦਾ ਹੋਵੇਗਾ? ਉਸ ਵੇਲੇ ਉਹਦੀ ਨੀਤੀ ਇਹ ਸੀ, ਉਹ ਜ਼ਿਆਦੀ ਨਿਗਾਹ ਜਿਹੜੀ ਹੈ ਉਹ ਬੀਬੀਆਂ ਵੱਲੇ ਰੱਖ ਰਿਹਾ ਸੀ ਵੀ ਬੀਬੀਆਂ ਦਾ ਖਾਸ ਕਰਕੇ ਕਤਲ ਕਰਨਾ ਹੈ, ਔਰ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਖਾਸ ਕਰਕੇ ਸਾਡੀਆਂ ਭੈਣਾਂ ਬੱਚੀਆਂ ਬੀਬੀਆਂ ਨੂੰ ਬਚਾਉਣ ਵਿੱਚ ਲੱਗਾ ਹੋਇਆ ਸੀ।
1: ਨੰਬਰ 9 ਸਿੰਘ
0: ਸੁਜਾ ਕਹਿੰਦੇ ਜਿਹੜੇ ਸਿਆਣੇ ਸਿੰਘ ਨੇ, ਗੁਰੂ ਕਾ ਖਾਲਸਾ ਕਦੇ ਮਰਨੋਂ ਨਹੀਂ ਡਰਦਾ, ਜਿਹ ਮਰਨਾ ਸਭ ਜਗਤ ਤਰਸਿਆ ਸੋ ਮਰਨਾ, ਗੁਰ ਸ਼ਬਦ ਪ੍ਰਗਾਸਿਆ ਅਬ ਕੈਸੇ ਮਰੋ, ਮਰਨ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਨੋ ਮਰਨ ਕਹਿ ਸਭ ਕੋਈ ਸਹਿਜੇ ਮਰੈ ਅਮਰ ਹੋਏ ਸੋਈ, ਕਹੋ ਕਬੀਰ ਮਨ ਭਇਆ ਆਨੰਦਾ ਗਿਆ ਭਰਮ ਰਹਿਆ ਪਰਮਾਨੰਦਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਸੂਰਮਾ ਕਿਹਾ ਜਾਂਦਾ ਹੈ। ਇਸ ਵੇਲੇ ਖਾਲਸਾ ਜਿਹੜਾ ਹੈ ਉਹ ਮਰਨ ਤੋਂ ਕਦੇ ਵੀ ਨਹੀਂ ਡਰਦਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ,
1: ਪੰਥ ਗੁਰੂ ਕੀ ਸਮਝੈ ਲਾਜ।
0: ਬਸ ਅੱਜ ਜਿਹੜਾ ਗੁਰੂ ਕਾ ਖਾਲਸਾ ਲੜ ਰਿਹਾ ਹੈ ਇਹ ਪੰਥ ਦੀ ਲਾਜ ਹੈ, ਗੁਰੂ ਦੀ ਲਾਜ ਹੈ। ਅਸੀਂ ਆਪਾਂ ਤਾਂ ਕੁਰਬਾਨ ਕਰ ਦਿਆਂਗੇ, ਪਰ ਗੁਰੂ ਪੰਥ ਦੀ ਹਮੇਸ਼ਾ ਆਣ ਸ਼ਾਨ ਕਾਇਮ

0: ਕਹਿੰਦੇ ਕੇਵਲ ਦੀਨ ਧਰਮ ਦਾ ਕਲਗੀਧਰ ਪਾਤਸ਼ਾਹ ਜੀ ਦੇ ਭਰੋਸੇ ਨਾਲ ਸਿੰਘ ਬਹੁਤ ਥੋੜੇ ਨੇ, ਅਬਦਾਲੀ ਦੀ ਫੌਜ ਬਹੁਤ ਭਾਰੀ ਹੈ, ਪਰ ਦੀਨ ਧਰਮ ਦਾ ਯੁੱਧ ਹੋ ਰਿਹਾ, ਭਰੋਸਾ ਕਿਹਦਾ ਹੈ? ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਭਰੋਸੇ ਨਾਲ ਗੁਰੂ ਕਾ ਖਾਲਸਾ ਯੁੱਧ ਕਰਦਾ ਹੈ। ਗੁਰਮੁਖੋ
1: ਘੜੀ ਦੋ ਤਿੰਨ ਕੋ ਤੈ ਸਿੰਘੜੇ,
0: ਕਹਿੰਦੇ ਘੜੀਆਂ ਦੋ ਘੜੀਆਂ ਦਾ ਸਮਾਂ ਜਿਹੜਾ ਸਿੰਘ ਬਿਲਕੁਲ ਆਪਣੇ ਪੈਰ ਜਮਾ ਕੇ ਵੈਰੀ ਦਲ ਦੇ ਨਾਲ ਲੜਨਾ ਕੀਤਾ। ਇੱਕ ਘੜੀ ਤਕਰੀਬਨ 24 ਮਿੰਟਾਂ ਦੀ ਹੁੰਦੀ ਹੈ, ਦੋ ਤਿੰਨ ਘੜੀਆਂ ਦਾ ਸਮਾਂ ਗੁਰੂ ਕੇ ਖਾਲਸੇ ਨੇ ਬਹੁਤ ਬਹਾਦਰੀ ਨਾਲ ਯੁੱਧ ਕਰਨਾ ਕੀਤਾ। ਤਾਂ
1: ਰੋਲ ਥੰਮਿਓ ਹੋਏ ਥੰਮ ਜਿਮ ਖੜੇ,
0: ਰੋਹਲ ਦਾ ਹਰੋਲ ਦਾ ਅਰਥ ਹੁੰਦਾ ਘੋੜੇ, ਜਿਹੜੇ ਘੋੜਿਆਂ ਤੇ ਸਵਾਰ ਸਿੰਘ ਸਨ ਉਹ ਵਿਸ਼ੇਸ਼ ਕਰਕੇ ਮੂਹਰੇ ਹੋ ਕੇ ਅੱਗੇ ਹੋ ਕੇ ਵੈਰੀ ਦਲ ਨਾਲ ਯੁੱਧ ਕਰ ਰਹੇ ਸਨ। ਕਹਿੰਦੇ ਇਸ ਤਰ੍ਹਾਂ ਬਾਬਾ ਸ਼ਾਮ ਸਿੰਘ ਜੀ, ਬਾਬਾ ਚੜ੍ਹਤ ਸਿੰਘ ਜੀ ਘੋੜਿਆਂ ਤੇ ਸਵਾਰ ਸਨ, ਇਸ ਤਰ੍ਹਾਂ ਅੱਗੇ ਹੋ ਕੇ ਯੁੱਧ ਕਰਦੇ ਤੇ ਵੈਰੀ ਨੂੰ ਰੋਕਿਆ ਹੋਇਆ ਸੀ।
1: ਔਰ ਤੁਮਨ ਦੋਏ ਮਗਰੋਂ ਆ,
0: ਕਹਿੰਦੇ ਕੀ ਹੋਇਆ ਜਿਸ ਵੇਲੇ ਘੋੜ ਸਵਾਰ ਗੁਰੂ ਕੇ ਖਾਲਸੇ ਦੀ ਫੌਜ ਜਦੋਂ ਯੁੱਧ ਕਰ ਰਹੀ ਸੀ ਨਾ, ਔਰ ਤੁਮਣ, ਤੁਮਣ ਦਾ ਅਰਥ ਹੁੰਦਾ 12,000 ਦੀ ਇਕੱਠੀ ਫੌਜ ਇੱਕੇ ਵਾਰ ਆ ਜਾਣੀ, ਤੁਮਣ ਦਾ ਅਰਥ ਹੁੰਦਾ 12,000 ਅਬਦਾਲੀ ਦੀ ਫੌਜ ਜਿਹੜੀ ਹੈ ਇੱਕੇ ਦਮ ਪਿੱਛੋਂ ਹੋਰ ਇਕੱਠੀ ਹੱਲੇ ਨਾਲ ਜਿਸ ਵੇਲੇ ਹੱਲਾ ਲਾਉਣਾ ਕੀਤਾ ਤਾਂ
1: ਬਿਲੰਦ ਜਹਾਨ ਸੂਬੇ ਦਾ
0: ਜੁਤਾ, ਕਹਿੰਦੇ 24,000 ਦੇ ਦੋ ਜਰਨੈਲ ਆਏ ਨੇ, ਇੱਕ ਆਇਆ ਹੈ ਜਹਾਨ ਖਾਂ ਜਿਸ ਦੀ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਨਾਲ ਟਾਕਰਾ ਹੋਇਆ ਸੀ, ਤੇ ਦੂਸਰਾ ਬੁਲੰਦ ਖਾਂ। ਇਹ ਦੋ ਜਿਹੜੇ ਨੇ ਜਰਨੈਲ ਜਿਹੜੇ ਨੇ ਮੋਢੀ ਨੇ, 24,000 ਇੱਕ ਜਰਨੈਲ ਜਿਹੜਾ ਹੈ, 12,000 ਦੀ ਫੌਜ ਲੈ ਕੇ 24,000 ਹੋ ਗਈ ਜਹਾਨ ਖਾਂ ਨਾਲ 12,000 ਹੈ, ਤੇ 12,000 ਬੁਲੰਦ ਖਾਂ ਦੇ ਨਾਲ ਇਕੱਠੀ 24,000 ਦੀ ਫੌਜ ਜਿਹੜੀ ਹੈ ਇਕਦਮ ਹੱਲਾ ਲਾਉਣਾ ਕੀਤਾ।
1: ਤਿਨੇ ਦੈਸੋ ਸਿੰਘ ਲਾਏ,
0: ਕਹਿੰਦੇ ਜਦੋਂ 24,000 ਦੀ ਫੌਜ ਇਕੱਠੀ ਹੱਲਾ ਕੀਤਾ ਤਾਂ ਉਸ ਵੇਲੇ ਸਤਿਕਾਰਯੋਗ ਕਵੀ ਰਾਜ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਲਿਖਦੇ ਨੇ, ਗੁਰੂ ਕੇ ਖਾਲਸੇ ਦੇ ਇੱਕ ਵਾਰ ਪੈਰ ਜਿਹੜੇ ਨੇ ਉਹ ਮੈਦਾਨੇ ਜੰਗ ਦੇ ਵਿੱਚ ਗੁਰਸੰਗਤ ਜੀ ਹਿਲਾ ਦੇਣੇ ਕੀਤੇ ਨੇ।
1: ਜਿਮ ਪਤ ਪਿਪਲ ਪੌਣੂਡਾ,
0: ਆਖੋ ਸਤਨਾਮ ਸ਼੍ਰੀ, ਕਹਿੰਦੇ ਏਦਾਂ ਹੋਇਆ ਜਿਵੇਂ ਪਿੱਪਲ ਦੇ ਪੱਤੇ ਜਾਂ ਦਰਖਤਾਂ ਦੇ ਪੱਤੇ ਤੁਸੀਂ ਬਾਹਰ ਵੇਖਦੇ ਹੋ ਦਰਖਤਾਂ ਨਾਲ ਟੁੱਟੇ ਹੁੰਦੇ ਨੇ, ਤੇ ਜ਼ੋਰ ਦੀ ਜਦੋਂ ਹਵਾ ਆਉਂਦੀ ਹੈ ਹਨੇਰੀ ਆਉਂਦੀ ਹੈ ਉਹ ਸੁੱਕੇ ਹੋਏ ਪੱਤਿਆਂ ਨੂੰ ਦੂਰ ਉਡਾ ਕੇ ਲੈ ਜਾਂਦੀ ਹੈ। ਕਹਿੰਦੇ ਜਿਹੜੀ ਅਬਦਾਲੀ ਦੀ ਫੌਜ ਹੁਣ ਆਈ ਹੈ ਨਾ ਜਹਾਨ ਖਾਂ ਦੇ ਨਾਲ ਤਾਂ ਬੁਲੰਦ ਖਾਨ ਦੇ ਨਾਲ, ਉਹ ਮਾਨੋ ਏਡੀ ਜ਼ੋਰ ਦੀ ਹਨੇਰੀ ਆਈ ਹੈ, ਇੰਨਾ ਜ਼ੋਰ ਦੀ ਹੱਲਾ ਕੀਤਾ ਹੈ, ਸਿੰਘਾਂ ਨੂੰ ਇੱਕ ਵਾਰ ਪਿੱਪਲ ਦੇ ਪੱਤਿਆਂ ਵਾਂਗੂ ਅਡਾਉਣ ਦਾ ਯਤਨ ਕੀਤਾ ਹੈ।
1: ਲੜੈ ਨੱਟੈ ਖੜ ਖੜ ਮੁੜ ਲੜੈ,
0: ਕਹਿੰਦੇ ਲੜਦੇ ਨੇ ਸਿੰਘ ਫਿਰ ਅੱਗੇ ਦੌੜ ਜਾਂਦੇ ਨੇ, ਨੀਤੀ ਹੋਇਆ ਕਰ ਦੱਸਦੀ ਸੀ ਫਿਰ ਅੜ ਜਾਂਦੇ ਨੇ, ਫਿਰ ਪਿਛਾਂ ਆ ਜਾਂਦੇ ਨੇ, ਮੁੜ ਮੁੜ ਲੜੈ ਦੌੜਦੇ ਨੇ ਫਿਰ ਮੋੜ ਮੁੜ ਕੇ ਗੁਰੂ ਕਾ ਖਾਲਸਾ ਜਿਹੜਾ ਹੈ ਅਬਦਾਲੀ ਦੀਆਂ ਫੌਜਾਂ ਜਹਾਨ ਖਾਂ ਨਾਲ ਅਤੇ ਬੁਲੰਦ ਖਾਂ ਨਾਲ ਲੜ ਰਹੀਆਂ ਨੇ ਜੀ।
1: ਬਹੁਤੇ ਗਿਲਜੇ ਕਿਆ ਸਿੰਘ ਕਰੈ,
0: ਕੀ ਹੋ ਸਕਦਾ ਗਿਲਜੇ ਪਠਾਨ ਬਹੁਤੇ ਜ਼ਿਆਦੇ ਨੇ ਤੇ ਸਿੰਘ ਥੋੜੇ ਨੇ, ਹੁਣ ਜਿੱਥੇ ਇੰਨੀ ਭਾਰੀ ਫੌਜ ਹੋਵੇ ਉੱਥੇ ਤਾਂ ਹਮੇਸ਼ਾ ਬਹੁਤੀ ਗਿਣਤੀ ਵਾਲੇ ਥੋੜਿਆਂ ਨੂੰ ਦਬਾਉਣਾ ਹੀ ਤਾਂ ਚਾਹੁੰਦੇ ਨੇ। ਇਹੀ ਬਚਨ ਤਾਂ ਚਮਕੌਰ ਸਾਹਿਬ ਜੀ ਵਿਖੇ ਹੋਇਆ ਸੀ ਜਦੋਂ ਖਾਲਸੇ ਦਾ ਕੇਸਰੀ ਨਿਸ਼ਾਨ ਲਹਿਰਾ ਰਿਹਾ ਸੀ, ਉਸ ਵੇਲੇ ਜਿਹੜੀ ਇੰਨੀ ਭਾਰੀ ਫੌਜ ਆਈ ਸੀ ਪਹਾੜੀ ਮੁਗਲਾਂ ਪਠਾਣਾ ਦੀ, ਉਹਨਾਂ ਨੇ ਇਹ ਯਤਨ ਕੀਤਾ ਸੀ ਸ਼ਾਇਦ ਦਬਾ ਲਈਏ, ਪਰ ਦਬਾਉਣਾ ਕੋਈ ਸੌਖੀ ਬਾਤ ਨਹੀਂ ਹੁੰਦੀ। ਬਹੁ ਗਿਣਤੀ ਵਾਲੇ ਖਾਲਸਾ ਜੀ ਘੱਟ ਗਿਣਤੀਆਂ ਵਾਲਿਆਂ ਨੂੰ ਅੱਜ ਤੱਕ ਹਮੇਸ਼ਾ ਦਬਾਉਣ ਦਾ ਯਤਨ ਕਰਦੇ ਨੇ, ਅੱਜ ਵੀ ਤੁਸੀਂ ਦੇਖ ਲਓ, ਪਰ ਦੱਬੇ ਨਹੀਂ ਜਾਇਆ ਕਰਦੇ। ਕਹਿੰਦੇ ਉਸ ਵੇਲੇ ਜਿਹੜੇ ਬਹੁਤੀ ਫੌਜ ਹੈ ਗੁਰੂ ਖਾਲਸੇ ਨੂੰ ਦਬਾਉਣਾ ਚਾਹੁੰਦੀ ਹੈ।

0: ਚੀਚੀ ਕਰੈ, ਕਿੱਡਾ ਸੋਹਣਾ ਬੱਚਾ ਲਿਖਿਆ, ਚੜਤ ਸਿੰਘ ਮੋੜ ਮੋੜ ਕਚੀਚੀ, ਕਚੀਚੀ ਸਮਝਦੇ ਹੋ, ਕਿਸੇ ਨੂੰ ਕਚੀਚੀ ਲੈ ਕੇ ਗੁੱਸਾ ਲੈ ਕੇ ਜ਼ੋਰ ਦੀ ਪੈ ਜਾਣਾ, ਕਚੀਚੀ ਵੱਟ ਕੇ ਪੈ ਜਾਣਾ। ਭਾਈ ਰਤਨ ਸਿੰਘ ਜੀ ਲਿਖਦੇ ਨੇ ਚੜਤ ਸਿੰਘ ਜੀ ਨੂੰ ਇੰਨਾ ਬੀਰ ਰਸ ਆ ਰਿਹਾ ਹੈ ਨਾ, ਉਹ ਆਪਣੇ ਦੰਦ ਪੀਂਦਾ ਹੋਇਆ ਬੀਰ ਰਸ ਦੇ ਨਾਲ ਕਚੀਚੀਆਂ ਲੈ ਕੇ ਮੁਗਲ ਫੌਜ ਤੇ ਹੱਲਾ ਕਰਦਾ ਹੈ।
1: ਬਹੁਤ ਫੌਜ ਬਲ ਨਾਏ ਬਸੇ ਵੈ,
0: ਪਰ ਕਹਿੰਦੇ ਕੀ ਕੀਤਾ ਜਾਵੇ, ਬੀਰ ਰਸ ਵਿੱਚ ਬਹੁਤਾ ਜ਼ਿਆਦਾ ਹੈ, ਪਰ ਮੁਗਲ ਪਠਾਣਾ ਦੀ ਫੌਜ ਬਹੁਤ ਜ਼ਿਆਦੀ ਹੈ। ਭਾਈ ਚੜਤ ਸਿੰਘ ਜੀ ਦਾ ਕੋਈ ਬਲ ਜ਼ੋਰ ਵਸ ਨਹੀਂ ਚੱਲਦਾ ਪਿਆਰਿਓ।
1: ਨੱਠ ਲੜ ਸਿੰਘ ਬਹੀਰੈ ਰਲੇ,
0: ਨੱਠ ਨੱਠ ਦੌੜ ਦੌੜ ਕੇ ਸਿੰਘ, ਕਿਉਂਕਿ ਬਹੀਰ ਥੋੜੀ ਅਗਾਂਹ ਚਲ ਗਈ ਸੀ ਉਸ ਵੇਲੇ, ਜਿਹੜੇ ਸਿੰਘ ਕੋਸ਼ਿਸ਼ਾਂ ਨੱਠ ਕੇ ਦੌੜ ਦੌੜ ਕੇ ਜਿੱਥੇ ਬਹੀਰ ਜਾ ਪਹੁੰਚੀ ਸੀ ਉਹਨਾਂ ਦੇ ਵਿੱਚ ਜਾ ਰਲਨਾ ਕੀਤਾ ਹੈ। ਭਾਈ
1: ਬਹੀਰ ਸਾਥ ਰਲ ਫਿਰ ਪੈ ਖਲੇ,
0: ਕਹਿੰਦੇ ਬਹੀਰ ਦੇ ਨਾਲ ਜਾ ਕੇ ਰਲ ਕੇ ਫਿਰ ਸਿੰਘ ਮੂਰੇ ਹੋ ਕੇ ਦੁਸ਼ਮਣ ਦੇ ਅੱਗੇ ਅੜ ਜਾਣਾ ਕੀਤਾ, ਠਟਕ ਜਾਣਾ ਕੀਤਾ, ਰੁਖ ਜਾਣਾ ਕੀਤਾ। ਜੇ
1: ਬਹੀਰੈ ਉਤੇ ਬਲ ਪੈ ਨਾ ਦਿਓ,
0: ਕੇਵਲ ਸਿੰਘਾਂ ਦੀ ਬਾਤ ਇਹ ਸੀ ਕਿ ਬਹੀਰ ਉਤੇ ਵਦਾਲੀ ਦੀਆਂ ਫੌਜਾਂ ਦਾ ਜ਼ੋਰ ਨਹੀਂ ਪੈਣ ਦੇਣਾ। ਬਲ ਹੁੰਦਾ ਜ਼ੋਰ ਤਾਕਤ, ਅਸੀਂ ਬੇਸ਼ੱਕ ਸ਼ਹੀਦ ਹੋ ਜਾਈਏ ਪਰ ਵੈਰੀ ਦਾ ਜ਼ੋਰ ਜਿਹੜਾ ਹੈ ਉਹ ਬਹੀਰ ਉੱਤੇ ਪੈਣ ਨਹੀਂ ਦੇਣਾ।
1: ਆਪਣੋ ਤਨ ਤਿੰਨ ਆਗੇ ਕਯੋ,
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਗੁਰੂ ਕੇ ਖਾਲਸੇ ਨੇ ਆਪਣਾ ਤਨ ਸਰੀਰ ਜਿਹੜਾ ਉਹ ਅੱਗੇ ਕੀਤਾ ਹੋਇਆ, ਇਹ ਹੈ ਪ੍ਰਸਾਰਿਤ ਪਰ ਉਪਕਾਰ। ਆਪਣੇ ਵਾਸਤੇ ਤੇ ਸਾਰੇ ਕਰਦੇ ਨੇ ਪਰ ਹੋਰਾਂ ਵਾਸਤੇ ਕਰਨਾ ਹਰ ਇੱਕ ਦੇ ਹਿੱਸੇ ਨਹੀਂ ਆਇਆ, ਪਰ ਉਪਕਾਰ ਕੇ ਕਾਰਨ ਮੋਹੇ ਨਾ ਆਵੇ ਲਾਜ। ਸਾਡੀ ਜ਼ਿੰਦਗੀ ਚਲੀ ਜਾਵੇ ਪਰ ਸਾਡੀਆਂ ਮਾਈਆਂ ਬੀਬੀਆਂ ਬਜ਼ੁਰਗਾਂ ਦੀ ਜਿੰਦ ਬਚ ਜਾਵੇ ਜੀ।
1: ਦੁਹਰਾ ਘੜੀ ਇੱਕ ਸਿੰਘ ਖੜ ਲੜੇ,
0: ਇੱਕ ਘੜੀ ਦਾ ਸਮਾਂ ਉਸ ਜਗ੍ਹਾ ਤੇ ਸਿੰਘ ਫਿਰ ਰੁਲ ਠਹਿਰ ਕਰਕੇ ਠਟਕ ਕਰਕੇ ਵੈਰੀ ਦਲ ਦੇ ਨਾਲ ਖਾਲਸਾ ਜੀ ਲੜਨਾ ਕੀਤਾ ਹੈ।
1: ਰੱਖਿਓ ਬਹੀਰ ਚਲਾ,
0: ਕਹਿੰਦੇ ਵੈਰੀ ਦਲ ਨੂੰ ਰੋਕ ਕੇ ਰੱਖਿਆ ਤੇ ਬਹੀਰ ਨੂੰ ਵਚਨ ਕੀਤਾ ਹੈ ਵੀ ਸਾਰੀ ਬਹੀਰ ਜਿਹੜੀ ਹੈ ਦਾਹੋ ਦਾਹੀ ਦੌੜ ਕਰਕੇ ਅੱਗੇ ਨਿਕਲ ਚੱਲੋ, ਵੀ ਅੱਗੇ ਨਿਕਲ ਚੱਲੋ, ਇੱਜਾਂ ਆਵਾਜ਼ਾਂ ਦੇ ਰਹੇ ਸਨ ਕਿਉਂਕਿ ਅੱਜ ਇਹੀ ਸੀ ਵੀ ਜਿਵੇਂ ਕਿਵੇਂ ਸਾਡੇ

ਹੁਣ ਕੀ ਹੋਇਆ, ਜਿਸ ਵੇਲੇ ਇਥੋਂ ਵਹੀਰ ਥੋੜੀ ਜੀ ਅਗਾਂਹ ਚੱਲੀ ਹੈ ਨਾ, ਅਬਦਾਲੀ ਜਿਹੜਾ ਖੁਦ ਬਖੁਦ ਆਪ ਕਹਿੰਦੇ ਉਸ ਵੇਲੇ ਘੋੜੇ ਤੇ ਸਵਾਰ ਹੋ ਕੇ ਜਿੱਥੇ ਗੁਰੂ ਕਾ ਖਾਲਸਾ ਯੁੱਧ ਕਰ ਰਿਹਾ ਸੀ ਨਾ, ਉਸ ਜਗ੍ਹਾ ਤੇ ਮੈਦਾਨੇ ਜੰਗ ਵਿੱਚ ਅਬਦਾਲੀ

0: ਭਾਈ ਸਾਹਿਬ ਜੀ ਲਿਖਦੇ ਨੇ ਅਜੇ ਬਹੀਰ ਕੋਈ ਬਹੁਤੀ ਦੂਰ ਨਹੀਂ ਸੀ, ਚਾਰ ਕ ਕੋਵਾਂ ਦਾ ਭਾਵ 8 ਕਿਲੋਮੀਟਰ 7 ਕਿਲੋਮੀਟਰ ਦਾ ਪੈਂਡਾ ਇਸ ਜਗ੍ਹਾ ਤੋਂ ਫਿਰ ਅਗਾਂਹ ਤੈਅ ਕੀਤਾ ਸੀ।
1: ਪਿੱਛੇ ਲੜਦ ਥੋ ਸਿੰਘ ਧਰ ਧੀਰ,
0: ਪਿੱਛੇ ਜਿਹੜੇ ਧੀਰਜ ਵਾਲੇ ਧਰਤੀ ਦੀ ਤਰ੍ਹਾਂ ਧੀਰਜ ਰੱਖਣ ਵਾਲੇ ਜਿਹੜੇ ਸਿੰਘ ਸਨ ਉਹ ਮੁਗਲ ਪਠਾਣਾ ਨਾਲ ਯੁੱਧ ਕਰ ਰਹੇ ਸਨ ਪਿਆਰਿਓ।
1: ਸੌ ਦਿਨੇ ਪੈ ਆਪ ਆਏ ਪੜਿਓ,
0: ਸ਼ਾਹ ਜਿਹੜਾ ਅਬਦਾਲੀ ਹੈ ਆਪ ਭਾਰੀ ਫੌਜ ਲੈ ਕਰਕੇ ਗੁਰੂ ਕੇ ਖਾਲਸੇ ਤੇ ਪੂਰਾ ਬਲ

ਜਦੋਂ ਅਬਦਾਲੀ ਹੈ ਭਾਰੀ ਫੌਜ ਉਹਦੇ ਨਾਲ, ਹੋਰ ਮੈਦਾਨੇ ਜੰਗ ਵਿੱਚ ਹੋਈ ਹੈ, ਘੋੜ ਸਵਾਰ ਫੌਜ ਹੈ, ਤੇ ਤੁਹਾਨੂੰ ਪਤਾ ਕੱਚੇ ਰਸਤੇ ਹੁੰਦੇ ਸਨ, ਜਦੋਂ ਘੋੜਿਆਂ ਦੀਆਂ ਟਾਪਾਂ ਪਈਆਂ ਨੇ ਤਾਂ ਮਿੱਟੀ ਘੱਟਾ ਇੰਨਾ ਉੱਡਿਆ ਹੈ, ਸਮਝ ਲਓ ਦਿਨ ਵੇਲੇ ਅੰਧ ਧੁੰਦਕਾਰ ਹੋ ਗਿਆ, ਹਨੇਰਾ ਛਾ ਗਿਆ, ਇੰਨਾ ਮਿੱਟੀ ਉੱਡੀ ਹੈ, ਘੱਟਾ ਉੱਡਿਆ ਹੈ।

0: ਗਰਦੇਨੀ ਭਾਰੀ ਫੌਜ ਹੈ, ਸਮਝ ਲਓ ਵੀ ਉਸ ਗਰਦ ਨਾਲ ਇੱਕ ਵਾਰ ਸਿੰਘ ਜਿਹੜੇ ਲੁਕ ਗਏ ਹਨ।
1: ਨਟਿਓ ਤਨੋ ਅਰ ਬਟੋ ਜਾ,
0: ਜਿੱਧਰ ਗੁਰੂ ਕਾ ਖਾਲਸੇ ਦਾ ਜਥਾ ਸੀ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਉਸ ਪਾਸੇ ਵੱਧਦਾ ਵੱਧਦਾ ਹੀ ਜਾ ਰਿਹਾ ਜੇ।
1: ਅਹਿਮਦ ਸ਼ਾਹ ਸੰਗ ਤੁਮਨ ਚਾਰ,
0: ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ਼੍ਰੀ। ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ, ਤੁਮਣ ਦਾ ਅਰਥ ਹੁੰਦਾ 12,000 ਦੀ ਫੌਜ, ਤੇ ਜਦੋਂ ਅਬਦਾਲੀ ਖੁਦ ਆਇਆ ਹੈ ਇਹਦੇ ਨਾਲ ਚਾਰ ਤੁਮਣ ਨੇ 48,000 ਦੀ ਫੌਜ। ਜਦੋਂ ਅਬਦਾਲੀ ਨੇ ਖੁਦ ਹੱਲਾ ਗਾਂਹ ਹੋ ਕੇ ਕਰਨਾ ਕੀਤਾ, ਕਹਿੰਦੇ 48,000 ਦੀ, 24 ਤੇ 24 48 ਹੋ ਗਏ, 24,000 ਦੀ ਫੌਜ ਚਾਰ ਸ਼ਫੇਰੇ ਜਿਹੜੀ ਹੈ ਅਬਦਾਲੀ ਦੇ ਘੇਰੇ ਵਿੱਚ ਹੈ, ਤੇ ਅਬਦਾਲੀ ਦੇ ਨਾਲ 24,000 ਦੀ ਫੌਜ ਜਿਹੜੀ ਹੈ ਉਹ ਗੁਰੂ ਕੇ ਖਾਲਸੇ ਤੇ ਆਵਣਾ ਕੀਤੀ ਹੈ ਜੀ।
1: ਦੁਰਾਣੀ ਦੁਇ ਪੈਸ ਪੇ 12,000
0: ਕਹਿੰਦੇ ਇਸ ਤਰ੍ਹਾਂ ਚਾਰ ਸ਼ਫੇਰੇ 12,000 ਦੀ ਫੌਜ ਜਿਹੜੀ ਹੈ, ਜਿਵੇਂ ਕਹਿੰਦੇ ਜੀ ਚਾਰ ਸ਼ਫੇਰੇ ਅਬਦਾਲੀ ਦੀ ਰੱਖਿਆ ਵੀ ਹੋਵੇਗੀ ਤੇ ਗੁਰੂ ਕੇ ਸਿੰਘਾਂ ਤੇ ਖਾਲਸੇ ਤੇ ਹੱਲਾ ਵੀ ਬੋਲਿਆ ਜਾਵੇਗਾ। ਚਾਰ ਸ਼ਫੇਰੇ 12,000 ਦੀ ਫੌਜ ਜਿਹੜੀ ਹੈ ਉਹ ਅੱਗੇ ਪਿੱਛੇ ਤੇ ਅਬਦਾਲੀ ਵਿਚਕਾਰ ਹੈ, ਇਸ ਤਰ੍ਹਾਂ ਗੁਰੂ ਖਾਲਸਾ ਜੀ ਫੌਜ ਨੇ ਅੱਗੇ ਵਧਣਾ ਕੀਤਾ ਹੈ।
1: ਕਰੀ ਤੁਨੈ ਪੈ ਉੱਡ ਪਰ ਮਾਰ,
0: ਕਹਿੰਦੇ ਉਸ ਵੇਲੇ ਭਾਰੀ ਫੌਜ ਨੇ ਗੁਰੂ ਕੇ ਜਥੇ ਉੱਤੇ ਭਾਰੀ ਮਾਰ ਕਰਨਾ ਕੀਤੀ ਹੈ।
1: ਦਇਓ ਖਾਲਸੇ ਬਹੀਰੋ ਟਾਰਾ,
0: ਕਹਿੰਦੇ ਉਸ ਵੇਲੇ ਜਿਹੜਾ ਖਾਲਸਾ ਬਹੀਰ ਨੂੰ ਅਗਾਂਹ ਤੋਰਿਆ ਸੀ ਨਾ, ਜਦੋਂ ਅਬਦਾਲੀ ਦੀ ਫੌਜ ਇਕੱਠੀ 48-49,000 ਦੀ ਆਈ ਹੈ, ਤਾਂ ਉਸ ਵੇਲੇ ਗੁਰੂ ਖਾਲਸੇ ਨੂੰ ਬਾਬਾ ਜੱਸਾ ਸਿੰਘ ਰਾਮਗੜੀਆ ਨੂੰ ਇਹ ਆਦਿਕ ਨੂੰ ਬਾਬਾ ਸ਼ਾਮ ਸਿੰਘ ਨਾਰਲੇ ਵਾਲਿਆਂ ਨੂੰ ਵਹੀਰ ਤੋਂ ਇੱਕ ਵਾਰ ਅਬਦਾਲੀ ਦੀ ਫੌਜ ਨੇ ਨਖੇੜ ਦਿੱਤਾ। ਵਹੀਰ ਇੱਕ ਪਾਸੇ ਰਹਿ ਗਈ ਹੈ ਤੇ ਯੁੱਧ ਕਰਨ ਵਾਲੇ ਸਿੰਘ ਜਿਹੜੇ ਨੇ ਉਹ ਇੱਕ ਪਾਸੇ ਰਹਿ ਗਏ, ਬਹੁਤੀ ਫੌਜ ਆਉਣ ਕਰਕੇ ਜੀ।
1: ਵਹੀਰ ਰਹਿਓ ਜਬ ਬੰਨੇ ਬਗੇਰਾ,
0: ਕਹਿੰਦੇ ਜਿਸ ਵੇਲੇ ਵਹੀਰ ਜਿਹੜੀ ਜਥੇਦਾਰ ਤੋਂ ਬਿੜਾ ਰਹਿ ਜਾਮਨਾ ਕੀਤੀ, ਤਾਂ
1: ਬਹੁਤ ਗਿਲਜਨ ਲਿਓ ਵਿਚਿਤ੍ਰੇ ਘੇਰਾ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਉਸ ਵੇਲੇ ਅਬਦਾਲੀ ਦੀ ਬਹੁਤੀ ਫੌਜ ਨੇ ਵਹੀਰ ਨੂੰ ਘੇਰ ਲੈਣਾ ਕੀਤਾ ਤੇ ਸਾਡੇ ਵੱਡੇ ਵਡੇਰੇ ਬਜ਼ੁਰਗਾਂ ਦੀ ਬਹੁਤ ਕਤਲੇਆਮ ਸ਼ਹੀਦੀਆਂ ਕਰਨੀਆਂ ਕੀਤੀਆਂ ਨੇ।
1: ਮੁੜ ਫਿਰ ਕਿਉਂ ਖਾਲਸੇ ਉਪਰਾਲਾ,
0: ਜਿਸ ਵੇਲੇ ਖਾਲਸੇ ਨੇ ਦੇਖਿਆ ਵੀ ਸਾਡੇ ਵੱਡੇ ਵਡੇਰੇ ਮਾਈਆਂ ਬਜ਼ੁਰਗ ਬੱਚੇ ਜਿਹੜੇ ਨੇ ਬਹੁਤੇ ਜ਼ਿਆਦਾ ਸ਼ਹੀਦ ਹੋ ਰਹੇ ਨੇ, ਫਿਰ ਗੁਰੂ ਕੇ ਖਾਲਸੇ ਨੇ ਹੱਲਾ ਕੀਤਾ ਤੇ ਜਿੱਧਰ ਅਬਦਾਲੀ ਦੀ ਫੌਜ ਵਹੀਰ ਤੇ ਪਈ ਹੋਈ ਸੀ ਯਤਨ ਕਰਕੇ ਬਲ ਬਾਹੂ ਨਾਲ ਉਸ ਪਾਸੇ ਨੂੰ ਜਾਵਣ ਦਾ ਯਤਨ ਕੀਤਾ ਹੈ।
1: ਕਿਚਕ ਬਹੀਰ ਕੋ ਛੁੱਟਿਓ ਖਿਆਲਾ,
0: ਕਹਿੰਦੇ ਕੋਚਕ ਤੇ ਸਿੰਘਾਂ ਦਾ ਐਸਾ ਖਿਆਲ ਹੋ ਗਿਆ, ਵਹੀਰ ਦਾ ਖਿਆਲ ਛੁੱਟ ਗਿਆ ਹੈ, ਭਾਵ ਇੰਨੀ ਲੋਹੇ ਤੇ ਲੋਹਾ ਖੜਕ ਰਿਹਾ ਹੈ ਆਪਾ ਭੁੱਲਿਆ ਹੋਇਆ ਹੈ।
1: ਨਠ ਰਲਿਓ ਸੋ ਅਗਲਨ ਨਾਲ,
0: ਕਹਿੰਦੇ ਇਸ ਤਰ੍ਹਾਂ ਨੱਠ ਨੱਠ ਕੇ ਜਿਹੜੀ ਇਹ ਗੁਰੂ ਕਾ ਖਾਲਸਾ ਹੈ ਅੱਗੇ ਵਹੀਰ ਦੇ ਕੋਲ ਜਾ ਕੇ ਰਲਨਾ ਕੀਤਾ ਬਚਾਉਣ ਵਾਸਤੇ।
1: ਅੱਗੇ ਰਲੇ ਆਏ ਸਿੰਘਲ ਸੰਭਾਲ,
0: ਕਹਿੰਦੇ ਜਿਸ ਵੇਲੇ ਅੱਗੇ ਸਿੰਘ ਫਿਰ ਚੱਲੇ ਨੇ ਤੇ ਵਹੀਰ ਨੂੰ ਸੰਭਾਲਣਾ ਕੀਤਾ ਪਿਆਰਿਓ।
1: ਦੋਹਰਾ ਤੋਪੀ ਸਿੰਘ ਲੜਤੇ ਤੁਰੇ,
0: ਤਦੋਂ ਸਿੰਘ ਫਿਰ ਵੀ ਅਬਦਾਲੀ ਨਾਲ ਇੰਨੀ ਭਾਰੀ ਫੌਜ ਨਾਲ ਲੜਦੇ ਲੜਦੇ ਤੁਰ ਪੈਂਦੇ ਨੇ, ਰੁਕ ਜਾਂਦੇ ਨੇ, ਰੁਕ ਜਾਂਦੇ ਨੇ, ਫਿਰ ਤੁਰ ਪੈਂਦੇ ਨੇ।
1: ਰਖਣ ਬਹੀਰੇ ਕਾਜ,
0: ਰੱਖਣ ਬਹੀਰੇ ਕਾਜ, ਕੰਮ ਕੀ ਹੈ ਗੁਰੂ ਕੇ ਖਾਲਸੇ ਨੂੰ ਬਹੀਰ ਦੀ ਰੱਖਿਆ ਕਰਨ ਵਾਸਤੇ, ਆਪਣੇ ਵੱਡਿਆਂ ਨੂੰ ਬਚਾਉਣ ਵਾਸਤੇ ਜੀ।
1: ਕਿਤੇ ਲੜੈ ਕਿਤੋ ਖੜ ਤੁਰੈ,
0: ਕਿਤੇ ਲੜਦੇ ਨੇ ਕਿਤੇ ਤੁਰ ਪੈਂਦੇ, ਕਿਤੇ ਖੜ ਜਾਂਦੇ ਨੇ ਕਿਤੇ

ਗੁਰੂ ਜੀ ਰਹਿਮਤਾਂ ਕਰਨ। ਗੁਰੂ ਕੇ ਖਾਲਸੇ ਨੇ ਭਾਰੀ ਜੋਸ਼ ਬਲ ਦੇ ਨਾਲ ਅਬਦਾਲੀ ਦੀਆਂ ਫੌਜਾਂ ਨਾਲ ਟੱਕਰ ਲੈ ਰਹੇ ਨੇ। ਸਿੰਘ ਸਿੰਘਣੀਆਂ ਸ਼ਹੀਦ ਹੋ ਰਹੇ ਨੇ। ਵੱਡੇ ਘੱਲੂਘਾਰੇ ਦੀ ਕਥਾ ਵਿਚਾਰ ਚੱਲਦੀ ਆ ਰਹੀ ਹੈ। ਅਜੇ ਤਕਰੀਬਨ 2-3 ਦਿਨ ਦਾ ਸਮਾਂ ਇਹ ਕਥਾ ਏਦਾਂ ਹੀ ਚੱਲਦੀ ਰਹੇਗੀ। ਸਤਿਗੁਰੂ ਜੀ ਰਹਿਮਤਾਂ ਕਰਨ, ਤੁਸੀਂ ਬਹੁਤ ਹੀ ਪਿਆਰ ਵਿੱਚ ਹਾਜ਼ਰੀਆਂ ਭਰਦੇ ਹੋ। ਅੱਜ ਤੁਸਾਂ ਨੇ ਵਿਸ਼ੇਸ਼ ਕਰਕੇ ਅੱਸੂ ਦੇ ਸੰਗਰਾਂਦ ਦਾ ਦਿਹਾੜਾ ਜਾਣ ਕੇ ਵੀ ਹਾਜ਼ਰੀਆਂ ਭਰੀਆਂ ਨੇ। ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅੰਤਲੇ ਬਚਨ ਪੜੋ ਜੀ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਆਪ ਜੀ ਨੂੰ ਲੜੀਵਾਰ ਪਾਵਨ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਵਾ ਰਹੇ ਸਨ। ਹੁਣ ਸਮਾਂ ਹੈ ਢਾਡੀ ਜਥੇ ਦਾ। ਗਿਆਨੀ ਬਲਵੀਰ ਸਿੰਘ ਜੀ ਬਿਹਾਰੀ ਪਰ ਉਹਨਾਂ ਦੇ ਜਥੇ ਨੂੰ ਬੇਨਤੀ ਕਰਾਂ, ਆਪ ਸਮੂਹ ਸੰਗਤਾਂ ਨੂੰ ਢਾਡੀ ਵਾਰਾਂ, ਗੁਰ ਇਤਿਹਾਸ, ਗੁਰੂ ਘਰ ਦੀਆਂ ਕਥਾ ਕਹਾਣੀਆਂ ਸਰਵਣ ਕਰਵਾਉਣਗੇ। ਉਹਨਾਂ ਪਾਸੋਂ ਹੁਣ ਗੁਰੂ ਜਸ ਸਰਵਣ ਕਰਕੇ ਲਾਹੀ ਪ੍ਰਾਪਤ ਕਰੀਏ। ਆਉਣ ਵਾਲੀ 19 ਸਤੰਬਰ ਦਿਨ ਸ਼ਨੀਵਾਰ ਦੁਪਹਿਰ 1 ਵਜੇ, ਜੋ 1 ਅਗਸਤ ਨੂੰ ਗੁਰੂ ਘਰ ਵਿਖੇ ਕੀਰਤਨੀ ਜਥੇ ਦੇ ਨਾਲ ਸੇਵਾ ਨਿਭਾਉਣ ਆਏ ਰਾਗੀ ਸਿੰਘ ਚੜ੍ਹਾਈ ਕਰ ਗਏ ਸਨ, ਉਹਨਾਂ ਦਾ ਅੰਤਿਮ ਸੰਸਕਾਰ 19 ਤਰੀਕ ਨੂੰ ਕੀਤਾ ਜਾਣਾ ਹੈ ਦੁਪਹਿਰ 1 ਵਜੇ ਕੰਟਰੀ ਹਿੱਲ। ਸੋ ਜਿਹੜੀਆਂ ਵੀ ਸੰਗਤਾਂ ਹਾਜ਼ਰੀ ਭਰਨ ਦੀਆਂ ਇੱਛੁਕ ਹੋਣ, ਆਪ ਜੀ ਭਾਈ ਸਤਨਾਮ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਵਾਲੇ, ਉਹਨਾਂ ਦੇ ਅੰਤਿਮ ਸੰਸਕਾਰ ਸਮਾਗਮਾਂ ਦੇ ਵਿੱਚ ਅਤੇ ਅੰਤਿਮ ਅਰਦਾਸ ਸਮਾਗਮਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਸਕਦੇ ਹੋ। 19 ਸਤੰਬਰ ਦਿਨ ਸ਼ਨੀਵਾਰ ਦੁਪਹਿਰ 1 ਵਜੇ ਦਾ ਕੰਟਰੀ ਹਿੱਲ ਫਿਊਨਰਲ ਹੋਮ ਦਾ ਟਾਈਮ ਹੈ। ਸੋ ਆਪ ਜੀ ਨੇ ਉੱਥੇ ਹਾਜ਼ਰੀਆਂ ਭਰਨੀਆਂ। ਆਓ ਗੁਰੂ ਸਵਾਰਿਆਂ ਪਾਸੋਂ ਗੁਰਮਤਿ ਵਿਚਾਰਾਂ, ਗੁਰੂ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ। ਸ਼ਹਿਨਸ਼ਾਹ ਵਾਲੀਏ ਕੁੱਲ ਆਲਮ ਦੀਨ ਦੁਨੀ ਦੇ ਮਾਲਕ, ਰਹਿਮਤਾਂ ਦੇ ਸਾਗਰ ਬਖਸ਼ਾਂ ਦੇ ਭੰਡਾਰ, ਕਮਾਲੇ ਕਰੀਮ ਵਾਲੀਏ ਕੁੱਲ ਆਲਮ, ਸਾਹਿਬੇ ਸਹਾਬਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸ਼ਹਿਨਸ਼ਾਹ ਦੀ ਅਪਰ ਅਪਾਰ ਬਖਸ਼ਿਸ਼ ਹੋਈ ਹੈ। ਸੰਗਰਾਂਦ ਵਾਲੇ ਦਿਨ ਆਪ ਸਿੱਖ ਸੰਗਤਾਂ ਅਸੁਨ ਪ੍ਰੇਮ ਅਮਾੜਾ ਕਿਉਂ ਮਿਲੀਏ ਹਰ ਜਾਏ, ਏਦਾਂ ਗੁਰੂ ਪਿਆਰਿਓ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਤੁਸੀਂ ਮਿਲਣ ਵਾਸਤੇ ਆਇਓ, ਤੁਸੀਂ ਆਪਣਾ ਪਿਆਰ ਭੇਟਾਵਾਂ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਆਇਓ। ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਸਾਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਔਰ ਸਾਡਾ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਪੱਕਾ ਬਣ ਜਾਵੇ। ਬਸ ਸਾਡਾ ਇਹ ਵਿਸ਼ਵਾਸ ਬਣੇ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਇਹ ਦਾਤੇ ਤੋਂ ਬਗੈਰ ਸਿੱਖ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਜਿੱਥੋਂ ਅਸੀਂ ਮੰਗਣਾ। ਸਾਡਾ ਵਾਹਿਗੁਰੂ, ਸਾਡਾ ਦਾਤਾ ਪਰਮੇਸ਼ਰ, ਉਹ ਰਹਿਮਤਾਂ ਦੇ ਖਜ਼ਾਨੇ ਉਹਦੇ ਕੋਲ ਭਰਪੂਰ ਨੇ, ਤੇ ਗੁਰੂ ਕਾ ਸਿੱਖ ਇਹਨਾਂ ਖਜ਼ਾਨਿਆਂ ਦੇ ਵਿੱਚੋਂ ਜੋ ਮੰਗੇ ਉਹ ਮਿਲ ਜਾਂਦਾ। ਮੰਗਦੇ ਸਾਨੂੰ ਮੰਗਣਾ ਚਾਹੀਦਾ ਹੈ। ਗੁਰੂ ਕਾ ਸਿੱਖ ਬਾਦਸ਼ਾਹ ਹੋਵੇ, ਗੁਰੂ ਕਾ ਸਿੱਖ ਸੌਦਾਗਰ ਹੋਵੇ, ਵਪਾਰੀ ਹੋਵੇ, ਵੱਡਾ ਹੋਵੇ, ਔਰ ਇਹ ਮੰਗਤਾ ਨਾ ਹੋਵੇ। ਇਹ ਮੰਗਤਾ ਹੋਵੇ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ, ਲੋਕਾਂ ਦਾ ਮੰਗਤਾ ਨਾ ਹੋਵੇ। ਇਹ ਦੋ ਦੋ ਚਾਰ ਚਾਰ ਕਿਲੋ ਕਣਕ ਲੈਣ ਵਾਸਤੇ ਕਤਾਰਾਂ 'ਚ ਨਾ ਖੜਾ ਹੋਵੇ। ਇਹ ਆਪਣੇ ਬਿੱਲ ਮਾਫ ਕਰਵਾਉਣ ਵਾਸਤੇ ਕਿਤੇ ਸਰਕਾਰਾਂ ਦੀਆਂ ਲੇਲੜੀਆਂ ਨਾ ਕੱਢਦਾ ਫਿਰਦਾ ਹੋਵੇ। ਤੇ ਪਿਆਰ ਵਾਲਿਓ, ਬਸ ਆਹੀ ਹੈ ਦਾਤਾ ਜੀ, ਤੁਸੀਂ ਸਾਨੂੰ ਸਬਰ ਸੰਤੋਖ ਬਖਸ਼ਿਓ, ਗੁਰੂ ਮਹਾਰਾਜ ਜ਼ਰੂਰ ਬਖਸ਼ਣਗੇ। ਸੋ ਆਓ ਆਪਾਂ ਇਤਿਹਾਸ ਦੀ ਲੜੀ ਜਿੱਥੋਂ ਕੱਲ ਆਪਾਂ ਛੱਡੀ ਸੀ ਉੱਥੋਂ ਹੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ ਜਗਤ ਜਲੰਦੇ ਨੂੰ ਠਾਰਨ ਵਾਸਤੇ, ਔਰ ਪਾਪੀ ਜੀਵਾਂ ਦਾ ਲੱਭ ਲੱਭ ਕੇ ਉਧਾਰ ਕੀਤਾ। ਏਮਨਾਬਾਦ ਸੈਦਪੁਰ ਦੀ ਧਰਤੀ ਦੇ ਉੱਤੇ ਗੁਰਦੇਵ ਪਾਤਸ਼ਾਹ ਜਾਂਦੇ ਨੇ, ਔਰ ਉੱਥੇ ਇੱਕ ਹੰਕਾਰੀ ਮਲਕ ਭਾਗੋ ਦਾ ਜ਼ਿਕਰ ਤੁਹਾਡੇ ਨਾਲ ਕੱਲ ਕੀਤਾ ਸੀ ਕਿ ਗਰੀਬਾਂ ਦੀ ਖੂਨ ਪਸੀਨੇ ਦੀ ਕਮਾਈ ਲੁੱਟ ਲੁੱਟ ਕੇ ਆਪਣੇ ਭੰਡਾਰੇ ਭਰ ਰਿਹਾ ਸੀ। ਗੁਰੂ ਕਾ ਸਿੱਖ ਏਦਾਂ ਨਹੀਂ ਕਰਦਾ ਪਿਆਰੇ। ਉਹ ਗੁਰੂ ਕਾ ਸਿੱਖ ਕਰਦਾ ਕੀ ਹੈ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਤੇ, ਉਹ ਆਪਣੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਉਹ ਦੂਜਿਆਂ ਨੂੰ ਵੰਡ ਕੇ ਚੁਕਾਉਂਦਾ। ਉਹ ਕਦੀ ਕਿਸੇ ਦਾ ਹੱਕ ਨਹੀਂ ਮਾਰਦਾ ਜਿਹੜਾ ਅਸਲੀ ਗੁਰੂ ਕਾ ਸਿੱਖ ਹੈ। ਔਰ ਸਤਿਗੁਰਾਂ ਨੇ ਉਪਦੇਸ਼ ਵੀ ਮਲਕ ਭਾਗੋ ਨੂੰ ਇਹੀ ਦਿੱਤਾ ਤੇ ਉਹ ਮੈਂ ਕਹਿੰਦਾ ਸਾਡੇ ਨਾਲ ਲੱਖ ਗੁਣਾ ਚੰਗਾ ਉਹ ਬੇਈਮਾਨੀਆਂ ਕਰਦਾ ਹੋਵੇਗਾ, ਪਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦਿੰਦਾ। ਦਾਤਾ ਜੀ ਅੱਜ ਤੋਂ ਬਾਅਦ ਮੈਂ ਕਦੀ ਕੋਈ ਬੇਈਮਾਨੀ ਨਹੀਂ ਕਰਾਂਗਾ। ਪਰ ਸਤਿਗੁਰ ਕਹਿੰਦੇ ਜਿਹੜੀ ਕੀਤੀ ਹੋਈ ਆ ਇਹਨੂੰ ਕਿੱਥੇ ਲਿਜਾਣਾ। ਇਹ ਤਾਂ ਮੰਨ ਲਿਆ ਵੀ ਤੂੰ ਗਾਂਹ ਨਹੀਂ ਕਰੇਗਾ ਤੇ ਜਿਹੜੇ ਭੰਡਾਰੇ ਭਰੇ ਆ ਇਹਨੂੰ ਕੀ ਕਰਨਾ, ਦੱਸੋ ਸਤਿਗੁਰੂ ਮੈਂ ਕੀ ਕਰਾਂ। ਕਹਿੰਦੇ ਜਿਹਨਾਂ ਗਰੀਬਾਂ ਦਾ ਲੁੱਟਿਆ ਉਹਨਾਂ ਨੂੰ ਵਾਪਸ ਕਰ, ਇਹਨੂੰ 0 ਤੋਂ ਸ਼ੁਰੂ। ਏਦਾਂ ਆ ਹੈ ਸਿੱਖੀ ਗੁਰੂ ਪਿਆਰਿਓ। ਜਿਹੜੇ ਕਮਾ ਜਾਂਦੇ ਨੇ ਉਹ ਫਿਰ ਇਤਿਹਾਸ ਦੇ ਵਰਕਿਆਂ ਦੇ ਉੱਤੇ ਆਪਣਾ ਨਾਂ ਲਿਖਵਾ ਜਾਂਦੇ ਨੇ। ਸਿੱਖੀ ਕਮਾਈ ਜਾਂਦੀ ਆ, ਸਿੱਖੀ ਕਮਾਈ ਜਾਂਦੀ ਆ। ਜਿਹੜਾ ਕਮਾ ਲੈਂਦਾ ਉਹ ਜਾ ਕੇ ਆਪਣਾ ਸਿਰ ਆਰਿਆਂ ਦੇ ਹੇਠਾਂ ਦੇ ਦਿੰਦਾ, ਉਹ ਮੌਤ ਨਾਲ ਮਜ਼ਾਕਾਂ ਕਰਦਾ, ਉਹ ਦੇਗਾਂ ਵਿੱਚ ਉੱਬਲ ਜਾਂਦੇ ਆ, ਸੁਣੇ ਕੇਸਾਂ ਦੇ ਖੋਪਰੀਆਂ ਉਤਾਰ ਜਾਂਦੇ ਆ, ਉਹ ਬੰਦ ਬੰਦ ਦੱਸ ਦੱਸ ਕੇ ਕਟਵਾ ਜਾਂਦੇ ਆ। ਤੇ ਇਹ ਸਿੱਖੀ ਦਾ ਇੱਕ ਮਜ਼ਬੂਨ ਸੀ, ਆਪ ਗਵਾਈਏ। ਹੁਣ ਮਲਕ ਭਾਗੋ ਨੂੰ ਕੀ ਆਖਿਆ ਸੀ, ਆਪ ਗਵਾਈਏ, ਆਪਣਾ ਆਪ ਗਵਾਉਣਾ ਪੈਣਾ ਤੈਨੂੰ। ਤੇ ਉਹ ਸੰਦੇਸ਼ ਜਿਹੜਾ ਮਲਕ ਭਾਗੋ ਵਾਸਤੇ ਆ ਉਹ ਆਪਣੇ ਸਾਰਿਆਂ ਵਾਸਤੇ ਵੀ ਆ, ਉਹ ਸਮੁੱਚੀ ਮਾਨਤਾ ਵਾਸਤੇ ਆ, ਇਕੱਲੇ ਇੱਕ ਵਾਸਤੇ ਨਹੀਂ। ਹੁਣ ਜੇ ਨਮਾਜ਼ ਅਦਾ ਕਰਨ ਦੀ ਸੁਲਤਾਨਪੁਰ ਦੇ ਵਿੱਚ ਗੱਲ ਮੁਸਲਮਾਨਾਂ ਨੇ ਕਰਦੇ ਆ ਤੇ ਸਤਿਗੁਰੂ ਹਰੇਕ ਨੂੰ ਇਹ ਸੰਦੇਸ਼ ਦਿੰਦੇ ਆ, ਭਾਈ ਜੇ ਤੂੰ ਗੁਰੂ ਘਰ ਦੇ ਵਿੱਚ ਬੈਠਾ, ਜੇ ਤੂੰ ਕਿਸੇ ਵੀ ਅਸਥਾਨ ਦੇ ਉੱਤੇ ਧਾਰਮਿਕ ਸਥਾਨ ਤੇ ਬੈਠਾ, ਜੇ ਤੇਰੀ ਸੁਰਤੀ ਟੈਕ ਕੇ ਨਹੀਂ ਬੈਠੀ ਤੇ ਜਿੱਥੇ ਮਰਜ਼ੀ ਤੁਰੀ ਫਿਰ ਤੁਰਿਆ ਫਿਰ, ਉਹ ਤੈਨੂੰ ਗੁਰੂ ਦੇ ਚਰਨ ਨਸੀਬ ਨਹੀਂ ਹੋ ਸਕਦੇ, ਉਹ ਵਾਹਿਗੁਰੂ ਦੇ ਦਰ ਤੇ ਤੂੰ ਨਹੀਂ ਪਹੁੰਚ ਸਕਦਾ। ਖੈਰ ਗੁਰੂ ਮਹਾਰਾਜ ਇੱਥੋਂ ਮਲਕ ਭਾਗੋ ਨੂੰ ਸਿੱਧੇ ਰਾਹੇ ਪਾ ਕੇ ਤੇ ਸੱਚੇ ਸਤਿਗੁਰ ਪੂਰਬ ਵੱਲ ਨੂੰ ਹਿੰਦੂਆਂ ਦੇ ਪਹਿਲਾਂ ਧਾਰਮਿਕ ਅਸਥਾਨਾਂ ਵੱਲ ਨੂੰ ਸੱਤੇ ਸਤਿਗੁਰ ਰਵਾਨਗੀ ਕਰਦੇ ਨੇ। ਬੜੀਆਂ ਗਹਿਰੀਆਂ ਗੱਲਾਂ ਰਸਤੇ ਦੇ ਵਿੱਚ ਆਉਣੀਆਂ ਜਿਹੜੀਆਂ ਗੁਰਦੇਵ ਪਾਤਸ਼ਾਹ ਨੇ ਕੀਤੀਆਂ,
ਹੁਣ ਸੈਦਪੁਰ ਤੋਂ ਚੱਲਿਆ ਤੇ ਹਰਿਦੁਆਰ ਪਹੁੰਚਦੇ ਆ। ਇਹ ਤਕਰੀਬਨ 425 ਮੀਲਾਂ ਦਾ ਇਹ ਪਿੰਡ ਆਇਆ ਔਰ 6.5-6 ਮਹੀਨਿਆਂ ਦੇ ਵਿੱਚ ਤੈਅ ਕੀਤਾ ਸੀ। ਜੇ ਇਹਨੂੰ ਆਪਾਂ ਕੈਲਕੂਲੇਟ ਕਰਕੇ ਦੇਖੀਏ ਨਾ ਤੇ ਰੋਜ਼ ਦਾ 2-2.5 ਮੀਲ ਪਿੰਡ ਆ ਜਿਹੜਾ ਉਹ ਇਸ ਤਰ੍ਹਾਂ ਕਰਕੇ ਪਾਤਸ਼ਾਹ ਨੇ ਤੈਅ ਕੀਤਾ। ਹੋ ਸਕਦਾ ਹੈ ਕਿਸੇ ਜਗ੍ਹਾ ਦੇ ਉੱਤੇ 10 ਦਿਨ ਵੀ ਰਹੇ ਹੋਣ ਤੇ ਕਿਸੇ ਜਗ੍ਹਾ ਕਈ ਪਿੰਡਾਂ ਦੇ ਵਿੱਚ ਦੀ ਉਦਾਂ ਹੀ ਲੰਘ ਗਏ ਹੋਣ। ਸੋ ਇਹ ਕੈਲਕੂਲੇਟ ਕਰਕੇ ਆਪਾਂ ਜਦੋਂ ਦੇਖਦੇ ਹਾਂ ਨਾ ਤੇ ਇੰਨਾ ਕੁ ਟਾਈਮ 2-2.5 ਮੀਲ ਜਿਹੜਾ ਇਹ ਰੋਜ਼ ਦਾ ਪਿੰਡ ਆ ਜਿਹੜਾ ਇਹ ਗੁਰੂ ਮਹਾਰਾਜ ਜੀ ਨੇ ਤੈਅ ਕੀਤਾ ਸੀਗਾ। ਹੁਣ ਗੁਰੂ ਪਿਆਰਿਓ ਜਦੋਂ ਇਤਿਹਾਸ ਨੂੰ ਆਪਾਂ ਪੜ੍ਹਾਂਗੇ ਤੇ ਉਦੋਂ ਫਿਰ ਬੰਦਾ ਇੱਦਾਂ ਦੀਆਂ ਫੋਕੀਆਂ ਗੱਲਾਂ ਨਹੀਂ ਕਰੂਗਾ ਵੀ ਮਹਾਰਾਜ ਕਹਿੰਦੇ ਸੀ ਮਰਦਾਨਿਆਂ ਅੱਖਾਂ ਮੀਟ ਤੇ ਮਰਦਾਨਾ ਅੱਖਾਂ ਮੀਟ ਲੈਂਦਾ ਹੁੰਦਾ ਸੀ ਤੇ ਮਹਾਰਾਜ ਉੱਥੇ ਪਹੁੰਚ ਜਾਂਦੇ ਹੁੰਦੇ ਸੀ ਤੇ ਸਾਡੇ ਅਰਗੇ ਕਹਿੰਦੇ ਬੋਲੋ ਸਤਨਾਮ ਸੀ। ਗੁਰੂ ਪਿਆਰਿਓ ਇਹ ਗੱਪਾਂ ਕਹਾਣੀਆਂ ਜਿਹੜੀਆਂ ਨਾ ਹੁਣ ਸੰਗਤ ਦੇ ਵਿੱਚ ਨਹੀਂ ਚੱਲਦੀਆਂ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ ਕੈਲਕੂਲੇਟ ਕਰਕੇ ਸਭ ਕੁਝ ਦੇਖਦੇ ਹਾਂ ਨਾ ਤੇ ਫਿਰ ਸਾਨੂੰ ਪਤਾ ਲੱਗਦਾ ਗੁਰੂ ਮਹਾਰਾਜ ਕਿੰਨਾ ਪਿੰਡਾਂ ਰੋਜ਼ ਦਾ ਤੈਅ ਕਰਿਆ ਕਰਦੇ ਸਨ। ਹੁਣ ਇਸ ਜਗ੍ਹਾ ਤੇ ਹਰਿਦੁਆਰ ਜਾਂਦੇ ਨੇ ਔਰ ਜਦੋਂ ਸਤਿਗੁਰੂ ਜਾਂਦੇ ਆ ਉਦੋਂ ਵਿਸਾਖੀ ਦਾ ਮੇਲਾ ਇੱਥੇ ਲੱਗਣਾ ਸੀ ਔਰ ਕੁੰਭ ਦਾ ਮੇਲਾ ਸੀ ਤੇ ਗੁਰੂ ਮਹਾਰਾਜ ਵਸੀਲਾ ਬਣਾਉਂਦੇ ਹੁੰਦੇ ਸੀ। ਗੁਰੂ ਪਿਆਰਿਓ ਕੋਈ ਵੀ ਸੱਜਣ ਕੋਈ ਵੀ ਬੰਦਾ ਆਪਣੇ ਖਿਆਲ ਜਦੋਂ ਦੁਨੀਆਂ ਦੇ ਸਾਹਮਣੇ ਪੇਸ਼ ਕਰਨੇ ਹੁੰਦੇ ਆ ਨਾ ਤੇ ਹਰੇਕ ਪ੍ਰਚਾਰਕ ਚਾਹੁੰਦਾ ਹੁੰਦਾ ਮੇਰੇ ਸਾਹਮਣੇ ਲੋਕਾਂ ਦਾ ਇਕੱਠ ਹੋਵੇ ਔਰ ਜਿਹੜੀ ਮੇਰੀ ਗੱਲ ਹੋਵੇ ਉਹ ਇੱਕੋ ਵਾਰ ਕਹਿ ਦੇਵਾਂ ਤੇ ਬਹੁਤ ਸਾਰੀ ਦੁਨੀਆਂ ਦੇ ਵਿੱਚ ਪਹੁੰਚ ਜਾਵੇ। ਔਰ ਅੱਜ ਜਿਹੜੀਆਂ ਕਾਨਫਰੰਸਾਂ ਹੁੰਦੀਆਂ ਵੱਡੇ ਵੱਡੇ ਲੀਡਰ ਕਰਿਆ ਕਰਦੇ ਨਾ ਉਹਨਾਂ ਦਾ ਮਤਲਬ ਇਹੀ ਹੁੰਦਾ ਹੈ ਕਿ ਲੋਕ ਐਟੋਮੈਟਿਕ ਉਹਨਾਂ ਮੇਲਿਆਂ ਤੇ ਸਮਾਗਮਾਂ ਤੇ ਪਹੁੰਚੇ ਹੁੰਦੇ ਆ ਤੇ ਉਹ ਆਪਣੀ ਇੱਕ ਵੱਖਰੀ ਸਟੇਜ ਲਾ ਕੇ ਬਹਿ ਜਾਂਦੇ ਆ ਵੀ ਚਲੋ ਉੱਦਾਂ 500-700 ਰੁਪਇਆ ਦਿਹਾੜੀ ਦੇ ਕੇ ਲੋਕਾਂ ਨੂੰ ਮੰਗਾਉਣਾ ਪੈਂਦਾ ਤੇ ਕਿਉਂ ਨਹੀਂ ਆਹ ਹੁਣ ਲੋਕ ਆਪੇ ਇਕੱਠੇ ਹੋਏ ਆ ਤੇ ਸਾਡੇ ਖਿਆਲ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਪਹੁੰਚ ਜਾਣੇ ਆ। ਔਰ ਧੰਨ ਗੁਰੂ ਨਾਨਕ ਮਹਾਰਾਜ ਜੀ ਵੀ ਇੱਦਾਂ ਦਾ ਵਸੀਲਾ ਬਣਾਇਆ ਕਰਦੇ ਸਨ। ਹੁਣ ਕੁੰਭ ਦੇ ਮੇਲੇ ਦੇ ਉੱਤੇ ਹਿੰਦੂਆਂ ਦੀ ਬਹੁਤ ਭਰਮਾਰ ਸੀ, ਲੱਖਾਂ ਦੀ ਗਿਣਤੀ ਵਿੱਚ ਉੱਥੇ ਲੋਕ ਆਉਂਦੇ ਸੀ ਔਰ ਆਇਆ ਕਰਦੇ ਆ ਔਰ ਗੁਰੂ ਮਹਾਰਾਜ ਵਿਸਾਖੀ ਦੇ ਦਿਨ ਦੇ ਉੱਤੇ ਇੱਥੇ ਪਹੁੰਚਦੇ ਆ। ਔਰ ਪਹਿਲੀ ਘਟਨਾ, ਇੱਥੇ ਦੋ ਘਟਨਾ ਬੜੀਆਂ ਮਹਾਨ ਨੇ। ਹੁਣ ਸਤਿਗੁਰੂ ਗੁਰੂ ਮਹਾਰਾਜ ਜਦੋਂ ਇੱਥੇ ਜਾਂਦੇ ਆ ਰਾਤ ਰਹਿੰਦੇ ਆ, ਅਗਲਾ ਦਿਨ ਚੜ੍ਹਦਾ ਹੈ ਤੇ ਭਾਈ ਮਰਦਾਨੇ ਨੂੰ ਕਹਿੰਦੇ ਆ ਵੀ ਉਹ ਇੱਕ ਜੋਗੀ ਦੇ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਆ ਜਾਂ ਅੱਗ ਲੈ ਕੇ ਆ। ਹੁਣ ਉਹ ਜੋਗੀ ਨਵਾਂ ਪੋਚਾ ਪਾਚਾ ਲਾ ਕੇ ਐਨ ਵਧੀਆ ਗੋਹਾ ਗਾਹਾ ਫੇਰ ਕੇ ਤੇ ਉਹਨੂੰ ਲਿਪ ਕੇ ਹਟਿਆ ਸੀ। ਹੁਣ ਅੰਧ ਵਿਸ਼ਵਾਸ ਜਿਹੜਾ ਸੀ ਨਾ ਗੁਰੂ ਮਹਾਰਾਜ ਜੀ ਨੇ ਉਹ ਦੂਰ ਕਰਨਾ ਸੀ ਇਹਨਾਂ ਲੋਕਾਂ ਦਾ। ਇਹ ਅੰਧ ਵਿਸ਼ਵਾਸ ਕੀ ਫੈਲੇ ਹੋਏ ਸਨ ਕਿ ਗਰੀਬ ਦੇ ਪਰਛਾਵੇਂ ਦੇ ਨਾਲ ਇਹ ਭਿੱਟੇ ਜਾਂਦੇ ਨੇ, ਉੱਚ ਜਾਤੀ ਦੇ ਲੋਕ ਜਿਹੜੇ ਉਹ ਭਿੱਟੇ ਜਾਂਦੇ ਆ, ਭਾਈ ਮਰਦਾਨਾ ਜੀ ਜਾਂਦੇ ਆ ਤੇ ਗੁਰੂ ਪਿਆਰਿਓ ਉਹਦੇ ਕੋਲ ਅੱਗ ਮੰਗਦੇ ਆ ਪ੍ਰੇਮ ਦੇ ਨਾਲ ਤੇ ਸਤਿਗੁਰਾਂ ਨੇ ਆਖਿਆ ਸੀ ਪ੍ਰੇਮ ਨਾਲ ਅੱਗ ਮੰਗੀ, ਐਵੇਂ ਲੜੀ ਲੁੜੀ ਨਾ, ਕੋਈ ਉਦਾਂ ਦੀ ਕੋਈ ਉੱਚੀ ਗੱਲ ਨਾ ਕਰੀ। ਭਾਈ ਮਰਦਾਨਾ ਕਹਿੰਦਾ ਰੱਬ ਦੇ ਪਿਆਰਿਆ ਅਸੀਂ ਵੀ ਅੱਗ ਬਾਲਣੀ ਆ ਸੱਜਣਾ, ਅਸੀਂ ਵੀ ਪ੍ਰਸ਼ਾਦਾ ਪਾਣੀ ਬਣਾਉਣਾ ਹੈ ਤੇ ਤੂੰ ਕਿਰਪਾ ਕਰਕੇ ਅੱਗ ਬਲਦੀ ਹੈ ਇਹਦੇ ਵਿੱਚੋਂ ਮੈਨੂੰ ਥੋੜੀ ਜਿਹੀ ਅੱਗ ਦੇ ਦੇ। ਹੁਣ ਭਾਈ ਮਰਦਾਨਾ ਜੀ ਦਾ ਹੁਲੀਆ ਦੇਖਦਾ ਹੈ ਇਹ ਕੋਈ ਗਰੀਬ ਆ, ਇਹ ਨੀਵੀਂ ਜਾਤ ਦਾ ਤੇ ਪਾਟੇ ਜਿਹੇ ਲੀੜੇ ਪਾਏ ਹੋਏ ਆ, ਕੱਪੜੇ ਵੀ ਜਿਹੜੇ ਉਹ ਇਹ ਬੜੇ ਸਾਦਗੀ ਵਾਲੇ ਆ ਤੇ ਇਹ ਕੋਈ ਗਰੀਬ ਲੱਗਦਾ, ਸ਼ੂਦਰ ਲੱਗਦਾ ਤੇ ਇਹਨੇ ਬਿਨਾਂ ਪੁੱਛੋ ਮੇਰੇ ਚੌਂਕੇ ਦੇ ਵਿੱਚ ਪੈਰ ਰੱਖ ਕੇ ਮੇਰਾ ਚੌਂਕਾ ਭੈਟ ਕੇ ਰੱਖ ਦਿੱਤਾ। ਹੁਣ ਗੁਰੂ ਪਿਆਰਿਓ ਅੱਗ ਕੀ ਦੇਣੀ ਸੀ, ਇਹਦੇ ਚੋੜਾ ਲੈ ਕੇ ਵਿੱਚੋਂ ਬਲਦਾ ਭਾਈ ਮਰਦਾਨੇ ਦੇ ਮਗਰ ਭੱਜਾ, ਕਹਿੰਦਾ ਖੜੋ ਤੈਨੂੰ ਮੈਂ ਦਿਨਾ ਅੱਗ, ਮੇਰਾ ਸਭ ਸਤਿਆਨਾਸ ਕਰਕੇ ਰੱਖ ਦਿੱਤਾ ਕਹਿੰਦਾ ਤੇ ਭੱਜੇ ਜਾਂਦੇ। ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਜੀ ਪਹੁੰਚ ਜਾਂਦੇ ਨੇ ਤੇ ਪੁੱਛਦੇ ਕੀ ਗੱਲ ਹੋ ਗਈ ਜੋਗੀ ਜੀ, ਕੀ ਗੱਲ ਹੋ ਗਈ ਤੇ ਸਤਿਗੁਰ ਕਹਿੰਦੇ ਭਾਈ ਮਰਦਾਨਾ ਜੀ ਦੱਸਦੇ ਮਹਾਰਾਜ ਤੁਸੀਂ ਅੱਗ ਲੈਣ ਭੇਜਿਆ ਸੀ ਇਹ ਤੇ ਮੇਰੇ ਗਲ ਪਈ ਜਾਂਦਾ। ਹੁਣ ਸਤਿਗੁਰ ਭਾਲਦੇ ਨੇ ਜੋਗੀ ਜੀ ਕੀ ਗੱਲ ਹੋਈ ਹੈ, ਤੁਸੀਂ ਸਾਧੂ ਹੋ, ਤੁਸੀਂ ਫਕੀਰ ਹੋ, ਤੁਸੀਂ ਤੇ ਆਪਣੇ ਮਨ ਨੂੰ ਸਾਧਿਆ ਹੋਣਾ ਚਾਹੀਦਾ ਸੀ, ਤੁਹਾਡੇ ਮਨ ਦੇ ਵਿੱਚ ਇਹ ਕਲੇਸ਼ ਕਿੱਦਾਂ ਪੈ ਗਿਆ ਦੁਗੀ ਆ ਔਰ ਤੁਹਾਡੇ ਮਨ ਵਿੱਚ ਕ੍ਰੋਧ ਕਿਉਂ ਆਇਆ। ਹੁਣ ਗੁਰੂ ਪਿਆਰਿਓ ਸਤਿਗੁਰਾਂ ਦੇ ਚਰਨਾਂ 'ਚ ਚੁੱਪ ਕਰਕੇ ਖੜਾ ਹੋ ਗਿਆ ਵੀ ਇਹ ਜਗ੍ਹਾ ਦੇ ਉੱਤੇ ਹੁਣ ਮੇਰੀ ਪੇਚ ਨਹੀਂ ਚੱਲਣੀ। ਹੁਣ ਗੁਰੂ ਮਹਾਰਾਜ ਸਮਝਾਉਂਦੇ ਆ ਕਿ ਸੱਜਣਾ ਕੱਲੇ ਕੱਲੇ ਚੌਂਕੇ ਨੂੰ ਲਿਪ ਕੇ ਚੌਂਕੇ ਦੇ ਵਿੱਚ ਪੋਚਾ ਲਾ ਕੇ ਚੌਂਕੇ ਨੂੰ ਸਾਫ਼ ਕਰਕੇ ਗੱਲ ਨਹੀਂ ਬਣਨੀ, ਜਿੰਨਾ ਚਿਰ ਤੂੰ ਆਪਣੇ ਅੰਦਰ ਨੂੰ ਸਾਫ਼ ਨਹੀਂ ਕਰਦਾ, ਜਿੰਨਾ ਚਿਰ ਅੰਦਰ ਨਹੀਂ ਲਿਪਦਾ, ਜਿੰਨਾ ਚਿਰ ਤੂੰ ਨਾਮ ਦੇ ਨਾਲ ਸਿਮਰਨ ਦੇ ਨਾਲ ਆਪਣੇ ਮਨ ਨੂੰ ਜਿਹੜੇ ਵਿਕਾਰ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਵਿਕਾਰਾਂ ਨੂੰ ਨਹੀਂ ਮਾਰ ਲੈਂਦਾ ਤਦ ਤੱਕ ਤੂੰ ਚੰਗਾ ਇਨਸਾਨ ਨਹੀਂ ਬਣ ਸਕਦਾ। ਇਹ ਪਹਿਲੀ ਘਟਨਾ ਸੀ।
ਸੋ ਪਿਆਰਿਓ ਦੂਸਰੀ ਘਟਨਾ ਜਿੱਦਣ ਵਿਸਾਖੀ ਵਾਲਾ ਦਿਨ ਸੀ ਨਾ ਉਹ ਹਿੰਦੂ ਲੋਕ ਇਕੱਠੇ ਹੋ ਕੇ ਇਸ ਦਿਨ ਇੱਥੇ ਹਰਿਦੁਆਰ ਦੇ ਉੱਤੇ ਆ ਕੇ ਆਪਣੇ ਪਿੱਤਰਾਂ ਨੂੰ ਪਾਣੀ ਭੇਜਿਆ ਕਰਦੇ ਸੀ ਮਰਿਆ ਹੋਇਆ ਤਾਂ ਪਾਣੀ ਦੇਣਾ ਉਹ ਪਾਣੀ ਦੇਣ ਦਾ ਤਰੀਕਾ ਕਿ ਸੂਰਜ ਵੱਲ ਨੂੰ ਮੂੰਹ ਕਰਕੇ ਤੇ ਪਾਣੀ ਝੱਟਿਆ ਕਰਦੇ ਉਹ ਹਰਿਦੁਆਰ ਦੀ ਘਟਨਾ ਜਦੋਂ ਗੁਰਦੇਵ ਪਾਤਸ਼ਾਹ ਇੱਥੇ ਜਾਂਦੇ ਨੇ ਔਰ ਇਹ 1508 ਈਸਵੀ ਦੀ ਗੱਲ ਹੈ ਤੇ ਉਧਰ 28 ਮਾਰਚ ਸੀਗਾ ਵਿਸਾਖੀ ਸੀ ਉਸ ਦਿਨ ਗੁਰੂ ਮਹਾਰਾਜ ਇੱਥੇ ਜਾਂਦੇ ਨੇ ਤੇ ਦੇਖਦੇ ਨੇ ਵੀ ਇਹ ਲੋਕ ਕੀ ਕਰਦੇ ਨੇ ਹੁਣ ਪਤਾ ਤੇ ਸੀ ਸਤਿਗੁਰਾਂ ਨੂੰ ਪਰ ਇਹਨਾਂ ਨੂੰ ਅਕਲ ਦੇਣੀ ਸੀ ਇਹਨਾਂ ਨੂੰ ਸਿੱਖਿਆ ਦੇਣੀ ਸੀ ਵੀ ਇਹ ਜਿਹੜੇ ਕਰਮ ਕਾਂਡਾਂ ਵਿੱਚ ਤੁਸੀਂ ਫਸੇ ਫਿਰਦੇ ਹੋ ਨਾ ਨਿਕਲੋ ਇਹਨਾਂ ਦੇ ਵਿੱਚੋਂ ਅਸਲੀ ਸੱਚ ਦਾ ਗਿਆਨ ਆਪਣੇ ਹਿਰਦਿਆਂ ਦੇ ਵਿੱਚ ਵਸਾਓ ਉਹ ਕੀ ਸੀ ਹੁਣ ਇਹ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਪਾਣੀ ਉਧਰ ਨੂੰ ਸੂਰਜ ਵੱਲ ਨੂੰ ਝੱਟ ਰਹੇ ਨੇ ਤੇ ਗੁਰਦੇਵ ਪਾਤਸ਼ਾਹ ਨੇ ਇਹਨਾਂ ਵੱਲ ਨੂੰ ਆਪਣੀ ਪਛਾੜੀ ਕਰ ਲਈ ਹੈ ਇਹ ਲਹਿੰਦੇ ਵੱਲ ਨੂੰ ਪਾਣੀ ਝੱਟਣ ਲੱਗ ਪਏ ਕੁਦਰਤੀ ਗੱਲ ਸੀ ਕਿ ਜਿਹੜੇ ਉਹ ਬ੍ਰਾਹਮਣ ਲੋਕ ਜਿਹੜੇ ਉਹ ਪੰਡਿਤ ਲੋਕ ਉਧਰ ਨੂੰ ਪਾਣੀ ਝੱਟਦੇ ਸਨ ਉਹਨਾਂ ਦਾ ਇੱਕਦਮ ਧਿਆਨ ਜਿਹੜਾ ਗੁਰਦੇਵ ਪਾਤਸ਼ਾਹ ਵੱਲ ਖਿੱਚਿਆ ਗਿਆ ਹੁਣ ਪੁੱਛਣ ਲੱਗੇ ਨੇ ਸਵਾਲ ਕਰ ਦਿੱਤਾ ਗੁਰੂ ਮਹਾਰਾਜ ਜੀ ਦੇ ਉੱਤੇ ਉਹ ਨੌਜਵਾਨਾਂ ਇਹ ਕੀ ਕਰ ਰਿਹਾ ਹੁਣ ਗੁਰੂ ਮਹਾਰਾਜ ਜੀ ਦਾ ਕਾਲਾ ਦਾੜਾ ਸੀ ਉਦੋਂ ਤਕਰੀਬਨ 34-35 ਸਾਲ ਦੀ ਉਮਰ ਸੀ ਜਦੋਂ ਇਹ ਘਟਨਾ ਬੀਤਦੀ ਹੈ ਕਹਿੰਦੇ ਨੌਜਵਾਨਾਂ ਇਹ ਕੀ ਕਰ ਰਿਹਾ ਤੇ ਸੱਚੇ ਸਤਿਗੁਰਾਂ ਨੇ ਉਹਨਾਂ ਨੂੰ ਸਵਾਲ ਕਰਤਾ ਵੀ ਤੁਸੀਂ ਕੀ ਕਰਦੇ ਹੋ ਤੇ ਹੁਣ ਉਹਨਾਂ ਜਵਾਬ ਦਿੱਤਾ ਕਹਿੰਦੇ ਅਸੀਂ ਤੇ ਸੂਰਜ ਦੇਵਤੇ ਨੂੰ ਪਾਣੀ ਦਿੰਦੇ ਹਾਂ ਔਰ ਉਹ ਪਾਣੀ ਸਾਡੇ ਪਿੱਤਰਾਂ ਤੱਕ ਪਹੁੰਚਦਾ ਹੈ ਸਤਿਗੁਰ ਕਹਿੰਦੇ ਠੀਕ ਹੈ ਤੁਸੀਂ ਆਪਣੇ ਪਿੱਤਰਾਂ ਨੂੰ ਪਾਣੀ ਦਿਓ ਤੇ ਮੇਰੀ ਪੰਜਾਬ ਦੇ ਵਿੱਚ ਖੇਤੀ ਸੁੱਕਦੀ ਹੈ ਮੈਂ ਉਹਨੂੰ ਪਾਣੀ ਦਿੰਦਾ ਤੇ ਗੁਰੂ ਮਹਾਰਾਜ ਹੋਰ ਜਾਣ ਕੇ ਜ਼ੋਰ ਜ਼ੋਰ ਦੇ ਨਾਲ ਪਾਣੀ ਝੱਟਣ ਲੱਗ ਪਏ ਨੇ ਤੇ ਤਾੜੀਆਂ ਮਾਰ ਕੇ ਹੱਸਣ ਲੱਗ ਪਏ ਕਹਿੰਦੇ ਨੌਜਵਾਨ ਹਿੱਲ ਗਿਆ ਲੱਗਦਾ ਇਹ ਨਵਾਂ ਨਵਾਂ ਆਇਆ ਇਹਨੂੰ ਪਤਾ ਹੀ ਨਹੀਂ ਕਹਿੰਦੇ ਤੇਰਾ ਪਾਣੀ ਪੰਜਾਬ ਵਿੱਚ ਪਹੁੰਚ ਜੂਗਾ ਇੱਥੋਂ ਕਿੱਡੀ ਦੂਰ ਹੈ ਪੰਜਾਬ ਤੇ ਸਤਿਗੁਰ ਪੁੱਛਦੇ ਇਹੀ ਗੱਲ ਮੈਂ ਤੁਹਾਨੂੰ ਪੁੱਛਦਾ ਹੈ ਵੀ ਤੁਹਾਡੇ ਪਿੱਤਰ ਕਿੱਥੇ ਨੇ ਸੂਰਜ ਕਿੱਡੀ ਦੂਰ ਹੈ ਜੇ ਤੁਹਾਡਾ ਪਾਣੀ ਉੱਥੇ ਪਹੁੰਚ ਸਕਦਾ ਤਾਂ 250-300 ਮੀਲਾਂ ਦੇ ਉੱਤੇ ਮੇਰਾ ਪਾਣੀ ਕਿਉਂ ਨਹੀਂ ਪਹੁੰਚ ਸਕਦਾ ਇਹ ਦਲੀਲ ਸੀ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਦੇ ਫਿੱਟ ਹੋ ਗਈ ਹੈ ਅੰਦਰ ਦੇ ਵਿੱਚ ਮੰਨ ਗਏ ਔਰ ਗੁਰੂ ਪਿਆਰਿਓ ਸਤਿਗੁਰਾਂ ਨੇ ਉਪਦੇਸ਼ ਦਿੱਤਾ ਕਹਿੰਦੇ ਉਹ ਨਹੀਂ ਸੱਜਣੋ ਇਹ ਜਿਹੜੇ ਕਰਮ ਕਾਂਡਾਂ ਦੇ ਵਿੱਚ ਤੁਸੀਂ ਫਸੇ ਫਿਰਦੇ ਹੋ ਨਾ ਦਰਅਸਲ ਇਹ ਜ਼ਿੰਦਗੀ ਨਹੀਂ ਹੈ ਇਹ ਜੀਵਨ ਨਹੀਂ ਹੈ ਇਹ ਆਪ ਤੁਸੀਂ ਸਿਰਫ ਆਪਣੇ ਤੋਰੀ ਫੁਲਕੇ ਵਾਸਤੇ ਇਹ ਸਾਰਾ ਕੁਝ ਕਰ ਰਹੇ ਹੋ ਔਰ ਦੁਨੀਆਂ ਨੂੰ ਭਰਮਾਂ ਦੇ ਵਿੱਚ ਪਾ ਕੇ ਤੇ ਇਹਨਾਂ ਪੁੱਠਿਆਂ ਕੰਮਾਂ ਦੇ ਉੱਤੇ ਲਾ ਰਹੇ ਹੋ ਬਚੋ ਇਹਨਾਂ ਕੰਮਾਂ ਤੋਂ ਇੱਕ ਨਿਰੰਕਾਰ ਦੀ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਜਿਹੜੀ ਹੈ ਉਹ ਸਾਫ ਦਿਲ ਦੇ ਨਾਲ ਕੀਤੀ ਜਾਵੇ ਤੇ ਪਿੱਤਰਾਂ ਦੇ ਵਿੱਚ ਪਾਣੀ ਪਿੱਤਰਾਂ ਤੱਕ ਪਾਣੀ ਇੱਦਾਂ ਨਹੀਂ ਪਹੁੰਚਦਾ ਪਿੱਤਰਾਂ ਨੂੰ ਜਿਉਂਦਿਆਂ ਨੂੰ ਪਿਲਾਇਆ ਜਾਂਦਾ ਔਰ ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ ਮਰਿਆਂ ਦੇ ਸਰਾਧ ਮਰਿਆਂ ਦੇ ਮੂੰਹਾਂ ਦੇ ਵਿੱਚ ਨਹੀਂ ਪਾਇਆ ਜਾਂਦਾ ਭਾਵੇਂ ਦੇਸੀ ਘਿਓ ਪਾ ਲਓ ਤੇ ਭਾਵੇਂ ਜੋ ਮਰਜ਼ੀ ਕਰ ਲਓ ਇਹ ਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਉਪਦੇਸ਼ ਇਹ ਮਾਨਵਤਾ ਵਾਸਤੇ ਸਾਂਝਾ ਉਪਦੇਸ਼ ਸੀ ਭਾਵੇਂ ਅੱਜ ਤੋਂ 550 ਸਾਲ ਪਹਿਲਾਂ ਇਹ ਉਪਦੇਸ਼ ਦਿੱਤੇ ਹੋਏ ਆ ਪਰ ਅੱਜ ਤੱਕ ਗੁਰੂ ਪਿਆਰੇ ਉਹ ਢੁੱਕਦੇ ਆ ਸਾਡੇ ਉੱਤੇ ਉਸੇ ਤਰ੍ਹਾਂ ਗੁਰੂ ਹੁਣ ਇਹ ਜਗ੍ਹਾ ਤੋਂ ਗੁਰੂ ਮਹਾਰਾਜ ਅੱਗੇ ਚੱਲਦੇ ਨੇ ਇੱਥੇ ਥੋੜੇ ਦਿਨ ਰਹੇ ਵਿਸਾਖੀ ਦੇ ਜਿੰਨੇ ਦਿਨ ਸੀ ਜਿੰਨਾ ਚਿਰ ਲੋਕ ਇੱਥੇ ਆਉਂਦੇ ਰਹੇ ਗੁਰੂ ਮਹਾਰਾਜ ਜੀ ਦੇ ਦੁਆਲੇ ਸਤਸੰਗ ਹੁੰਦਾ ਰਿਹਾ ਇਸ ਤਰ੍ਹਾਂ ਸਿੱਖੀ ਦਾ ਸਤਿਗੁਰੂ ਪ੍ਰਚਾਰ ਕਰਦੇ ਨੇ ਹੁਣ ਇਸ ਤੋਂ ਅੱਗੇ ਸੱਚੇ ਸਤਿਗੁਰੂ ਫਿਰ ਇੱਧਰ ਜਾਣਾ ਚਾਹੁੰਦੇ ਨੇ ਪੂਰਬ ਦੱਖਣ ਦੇ ਵੱਲ ਨਾਨਕ ਮੱਤਾ ਉੱਥੇ ਦਰਅਸਲ ਪਹਿਲਾਂ ਉਹ ਗੋਰਖ ਮੱਤੇ ਦੇ ਨਾਲ ਜਾਣਿਆ ਜਾਂਦਾ ਸੀ ਜੋਗੀ ਲੋਕ ਇੱਥੇ ਰਹਿੰਦੇ ਸੀ ਕੰਨਾਂ ਦੇ ਵਿੱਚ ਉਹਨਾਂ ਦੇ ਮੋਟੀਆਂ ਮੋਟੀਆਂ ਮੁੰਦਰਾਂ ਪਾਈਆਂ ਹੁੰਦੀਆਂ ਸੀ ਤੇ ਐਨ ਪੈਰਾਂ ਤੱਕ ਜੜਾਵਾਂ ਹੁੰਦੀਆਂ ਸੀ ਉਹਨਾਂ ਦੇ ਤੇ ਲੋਕਾਂ ਦੇ ਵਿੱਚ ਉਹਨਾਂ ਦਾ ਬੜਾ ਭਰਮ ਭਾਵ ਬਣਿਆ ਹੋਇਆ ਸੀ ਵੀ ਇਹ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ ਤੇ ਗੁਰੂ ਪਿਆਰਿਓ ਸਵਾਸ ਰੋਕ ਰੋਕ ਕੇ ਸਾਹ ਰੋਕ ਰੋਕ ਕੇ ਇਹਨਾਂ ਰਿੱਧੀਆਂ ਸਿੱਧੀਆਂ ਕੁਝ ਵਸ ਦੇ ਵਿੱਚ ਕੀਤੀਆਂ ਵੀ ਹੋਈਆਂ ਸਨ ਗੁਰੂ ਮਹਾਰਾਜ ਇੱਧਰ ਨੂੰ ਨਾਨਕ ਮੱਤੇ ਵੱਲ ਨਾਨਕ ਮੱਤਾ ਅੱਜ ਹੈ ਪਰ ਉਦੋਂ ਇਹ ਗੋਰਖ ਮੱਤਾ ਸੀ ਉਹ ਗੋਰਖ ਮੱਤੇ ਵੱਲ ਨੂੰ ਗੁਰਦੇਵ ਪਾਤਸ਼ਾਹ ਇੱਧਰ ਨੂੰ ਰਵਾਨਾ ਹੁੰਦੇ ਨੇ ਤੇ ਰਸਤੇ ਦੇ ਵਿੱਚ ਇੱਕ ਅਲਮੋੜਾ ਨਗਰ ਆਉਂਦਾ ਸੀ ਛੋਟਾ ਜਿਹਾ ਰਾਜ ਆਉਂਦਾ ਸੀ ਅਲਮੋੜਾ ਔਰ ਉੱਥੇ ਦਾ ਰਾਜਾ ਚੰਦ ਜਾਤੀ ਦੇ ਨਾਲ ਉਹ ਸੰਬੰਧ ਰੱਖਦਾ ਸੀ ਚੰਦ ਗੋਤ ਦੇ ਨਾਲ ਔਰ ਇਹ ਚੰਡੀ ਦੇਵੀ ਦੀ ਉਪਾਚਕ ਸਨ ਚੰਡੀ ਦੇਵੀ ਦੇ ਹੁਣ ਹਿੰਦੂ ਭਰਾਵਾਂ ਦਾ ਆਪਣਾ ਧਰਮ ਹੈ ਆਪਾਂ ਕਹਿ ਨਹੀਂ ਸਕਦੇ ਕਿਸੇ ਨੂੰ ਕੁਛ ਵੀ ਉਹਨਾਂ ਦੇ ਵੱਖ ਵੱਖ ਬਹੁਤ ਸਾਰੇ ਦੇਵੀਆਂ ਦੇ ਦੇਵਤਿਆਂ ਦੇ ਨਾਂ ਆਉਂਦੇ ਨੇ ਖੈਰ ਇਹਦਾ ਨਾਂ ਚੰਡੀ ਦੇਵੀ ਸੀ ਔਰ ਚੰਡੀ ਦੇਵੀ ਦੀ ਪੂਜਾ ਕਰਿਆ ਕਰਦੇ ਸਨ ਪੂਜਾ ਪਤਾ ਕਿਵੇਂ ਕਰਦੇ ਸੀ ਬਲੀਆਂ ਦਿੰਦੇ ਸੀ ਤੇ ਜਿਹੜਾ ਕੋਈ ਇਸ ਇਲਾਕੇ ਵਿੱਚ ਓਪਰਾ ਬੰਦਾ ਇਹਨਾਂ ਦੇ ਹੱਥ ਆ ਜਾਂਦਾ ਸੀ ਨਾ ਕੋਈ ਵਿਚਾਰਾ ਫਿਰਦਾ ਤੁਰਦਾ ਇਹਨਾਂ ਦੇ ਹੱਥ ਆ ਜਾਂਦਾ ਸੀ ਤਾਂ ਉਹ ਦੇਵੀ ਦੇ ਮੰਦਰ ਦੇ ਵਿੱਚ ਲਿਜਾ ਕੇ ਉਹਨੂੰ ਝਟਕਾ ਦਿੰਦੇ ਸੀ ਉਹਦੀ ਗਲ ਵੜ ਦਿੰਦੇ ਹੁੰਦੇ ਸੀ ਤੇ ਦੇਵੀ ਨੂੰ ਖੁਸ਼ ਕੀਤਾ ਜਾਂਦਾ ਸੀ ਤੇ ਸਤਿਗੁਰ ਕਹਿੰਦੇ ਉਹਨਾਂ ਨੂੰ ਜਾ ਕੇ ਉਹ ਭਲਿਓ
ਪੱਥਰ ਨਾ ਬੋਲਦਾ ਹੈ। ਜਿਸ ਦੇਵੀ ਦੇ ਮੋਹਰੇ ਤੁਸੀਂ ਇਹ ਬਲੀਆਂ ਦਿੰਦੇ ਨਾ ਜਿਉਂਦੇ ਜਾਗਦੇ ਇਨਸਾਨਾਂ ਦੀਆਂ, ਉਹ ਖੌਫ ਖਰੋ ਡਰੋ ਉਸ ਰੱਬ ਤੋਂ, ਖੌਫ ਕਾ ਉਹਦਾ। ਇਹ ਪੱਥਰ ਦੇ ਮੂਰਤ ਨੇ ਨਾ ਬੋਲਣਾ, ਨਾ ਇਹਨੇ ਕੁਛ ਕਹਿਣਾ ਤੇ ਨਾ ਤੁਹਾਨੂੰ ਕੁਛ ਦੇਣਾ ਤੇ ਨਾ ਤੁਹਾਡੇ ਤੋਂ ਲੈਣਾ। ਕਿਉਂ ਵਹਿਮਾਂ ਦੇ ਵਿੱਚ ਭਰੇ ਫਸੇ ਹੋਏ ਅਲਮੋੜਾ ਗਏ? ਇਸ ਜਗ੍ਹਾ ਦੇ ਉੱਤੇ ਸੱਚੇ ਸਤਿਗੁਰਾਂ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਔਰ ਇਹਨਾਂ ਨੂੰ ਇਹ ਸਾਰੇ ਕੁਕਰਮ ਕਰਨ ਤੋਂ ਹਟਾਇਆ। ਜੋਗੀ ਲੋਕ ਇੱਥੇ ਵੀ ਰਹਿੰਦੇ ਸਨ, ਲੇਕਿਨ ਉਹਨਾਂ ਨੂੰ ਸਿਰਫ ਆਪਣੀਆਂ ਲੋਕਾਂ ਦੇ ਕੋਲੋਂ ਪੂਜਾ ਕਰਾਉਣ ਨਾਲ ਮਤਲਬ ਸੀ, ਇਸ ਤੋਂ ਵੱਧ ਹੋਰ ਕੋਈ ਨਹੀਂ ਸੀ। ਤੇ ਧੰਨ ਗੁਰੂ ਨਾਨਕ ਇਸ ਤੋਂ ਅੱਗੇ ਗੋਰਖ ਮੱਤੇ ਪਹੁੰਚਦੇ ਨੇ। ਹੁਣ ਗੋਰਖ ਮੱਤੇ ਦੇ ਵਿੱਚ ਬੜੇ ਬੜੇ ਵੱਡੇ ਵੱਡੇ ਜੋਗੀ ਜਿਹੜੇ ਸੀ ਉਹਨਾਂ ਦਾ ਇੱਕ ਗੜ ਮੰਨਿਆ ਜਾਂਦਾ ਸੀ। ਤੇ ਭਾਈ ਮਰਦਾਨਾ ਜੀ, ਧੰਨ ਗੁਰੂ ਨਾਨਕ ਮਹਾਰਾਜ, ਇਸ ਜਗ੍ਹਾ ਦੇ ਉੱਤੇ ਇਹ ਦੋਵੇਂ ਮਹਾਨ ਹਸਤੀਆਂ ਪਹੁੰਚ ਜਾਂਦੀਆਂ। ਔਰ ਗੁਰੂ ਪਿਆਰਿਓ, ਬੇਮਿਸਾਲ ਸਤਿਗੁਰਾਂ ਦੀ ਇਹ ਕੁਰਬਾਨੀ ਹੈ ਕਿ ਇਦਾਂ ਦੇ ਲੋਕਾਂ ਨੂੰ ਲੱਭ ਲੱਭ ਕੇ ਉਹਨਾਂ ਪਾਪੀ ਜੀਵਾਂ ਦਾ ਉਧਾਰ ਕਰਨਾ। ਤੇ ਹੁਣ ਸਤਿਗੁਰੂ ਰੰਗ ਵਿੱਚ ਰੰਗੇ ਹੋਏ ਭਾਈ ਮਰਦਾਨਾ ਜੀ ਤੇ ਧੰਨ ਗੁਰੂ ਨਾਨਕ ਮਹਾਰਾਜ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਆ। ਤੇ ਜੋਗੀ ਲੋਕ ਭਾਈ ਮਰਦਾਨਾ ਜੀ ਵੱਲ ਦੇਖ ਕੇ ਐਨੂੰ ਅੱਖਾਂ ਕੱਢ ਕੱਢ ਕੇ ਦੇਖਦੇ ਆ। ਤੇ ਸੱਚੇ ਸਤਿਗੁਰਾਂ ਨੂੰ ਭਾਈ ਮਰਦਾਨਾ ਕਹਿੰਦਾ ਹੈ, ਕਹਿੰਦਾ ਸਤਿਗੁਰੂ ਆਪਾਂ ਕਿਤੇ ਗਲਤ ਜਗ੍ਹਾ ਤੇ ਨਹੀਂ ਆ ਗਏ, ਆਪਾਂ ਕਿਤੇ ਕਸੂਤੀ ਜੀ ਜਗ੍ਹਾ ਤੇ ਨਹੀਂ ਆ ਗਏ, ਇੱਥੇ ਆਪਣਾ ਇਹ ਲੋਕ ਨੁਕਸਾਨ ਨਾ ਕਰਨ। ਤੇ ਧੰਨ ਗੁਰੂ ਮਹਾਰਾਜ ਕਹਿੰਦੇ, ਮਰਦਾਨਿਆ ਉਸ ਵਾਹਿਗੁਰੂ ਦੇ ਰੰਗ ਦੇ ਕੇ ਕਰਦਾ ਕੀ ਹੈ? ਤੇ ਸੱਚੇ ਸਤਿਗੁਰੂ ਕੀ ਕਹਿੰਦੇ ਨੇ ਮਰਦਾਨੇ ਨੂੰ?

ਗੁਰੂ ਦੇਵ ਪਾਤਸ਼ਾਹ ਜੋਗੀਆਂ ਦੇ ਗੜ੍ਹ ਦੇ ਵਿੱਚ ਜਾਂਦੇ ਨੇ ਤੇ ਸਾਡੇ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਇਹਨਾਂ ਦੇ ਜਿਹੜੇ ਦੋ ਲੀਡਰ ਸੀ ਨਾ ਜੋਗੀਆਂ ਦੇ ਵੱਡੇ ਮੁੱਖ ਲੀਡਰ ਸਨ ਉਹਨਾਂ ਦਾ ਨਾਂ ਇੱਕ ਨਾਂ ਝੰਗਰਨਾਥ ਤੇ ਇੱਕ ਦਾ ਨਾਂ ਭੰਗਰਨਾਥ ਲਿਖਦੇ ਨੇ ਔਰ ਗੁਰੂ ਮਹਾਰਾਜ ਜੀ ਦੇ ਨਾਲ ਇਹ ਜ਼ਿਆਦੀਆਂ ਗੱਲਾਂ ਬਾਤਾਂ ਕਰਦੇ ਨੇ ਇਹ ਜ਼ਿਆਦੇ ਵਿਦਵਾਨ ਸਨ ਲੇਕਿਨ ਗੁਰੂ ਪਿਆਰਿਓ ਉਦੋਂ ਜੋਗੀਆਂ ਦੇ ਇਸ ਅਖਾੜੇ ਦੇ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਆ ਚੁੱਕੇ ਸਨ ਰਾਜਾ ਗੋਪੀ ਚੰਦ ਵਰਗੇ ਔਰ ਉਹਨਾਂ ਰਾਜਿਆਂ ਨੇ ਆਪਣੇ ਰਾਜ ਭਾਗ ਛੱਡ ਕੇ ਤੇ ਇਹਨਾਂ ਦੇ ਚੇਲੇ ਬਣਨਾ ਪ੍ਰਵਾਨ ਕਰਕੇ ਤੇ ਰਿਧੀਆਂ ਸਿੱਧੀਆਂ ਦੇ ਮਾਲਕ ਬਣ ਗਏ ਸਨ ਰਾਜੇ ਭਰਥਰੀ ਵਰਗੇ ਭਰਥਰੀ ਦਾ ਬੜਾ ਮਸ਼ਹੂਰ ਨਾਂ ਹੈ ਰਾਜੇ ਭਰਥਰੀ ਦਾ ਉਹ ਆਪਣਾ ਰਾਜ ਭਾਗ ਛੱਡ ਕੇ ਇਹਨਾਂ ਜੋਗੀਆਂ ਦਾ ਚੇਲਾ ਬਣ ਗਿਆ ਸੀ ਹੁਣ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਨਾ ਤੇ ਸਤਿਗੁਰੂ ਕਹਿੰਦੇ ਆ ਕਿ ਧਰਮ ਦੇ ਉਸ ਵੇਲੇ ਤਿੰਨ ਲੀਡਰ ਸਨ ਤਿੰਨ ਆਗੂ ਸਨ ਧਰਮ ਦੇ ਔਰ ਆਗੂਆਂ ਦਾ ਕੀ ਕੰਮ ਹੁੰਦਾ ਹੈ ਬਈ ਧਰਮ ਦੀ ਚੰਗੀ ਸੇਧ ਦੇਣੀ ਲੋਕੀ ਜਿਹੜੇ ਅਗਿਆਨਤਾ ਵਿੱਚ ਤੁਰੇ ਫਿਰਦੇ ਹੋਣ ਨਾ ਧਰਮ ਦੀ ਉਹਨਾਂ ਨੂੰ ਜਿਹਨਾਂ ਨੂੰ ਨਾ ਪਤਾ ਹੋਵੇ ਔਰ ਉਹਨਾਂ ਨੂੰ ਧਰਮ ਦਾ ਸਹੀ ਗਿਆਨ ਦੇਣਾ ਤੇ ਧਰਮ ਦੇ ਉਹ ਤਿੰਨ ਆਗੂ ਕਿਹੜੇ ਕਿਹੜੇ ਸਨ ਧਾਰਮਿਕ ਆਗੂ ਇੱਕ ਕਾਜੀ ਸੀ ਇਸਲਾਮ ਵੱਲੋਂ ਤੇ ਹਿੰਦੂਆਂ ਵੱਲੋਂ ਇੱਕ ਬ੍ਰਾਹਮਣ ਤੇ ਇੱਕ ਜੋਗੀ ਇਹ ਤਿੰਨੇ ਉਸ ਵੇਲੇ ਜਿੱਥੇ ਧਰਮ ਦੇ ਆਗੂ ਸਨ ਤੇ ਸੱਚੇ ਸਤਿਗੁਰੂ ਦੇ ਤਿੰਨੇ ਹੀ ਕਿਰਾਏ ਪਏ ਹੋਏ ਸਨ ਕਾਦੀ ਕੂੜ ਬੋਲ ਮਲ ਖਾਏ ਹੁਣ ਕਾਜੀ ਦੀ ਗੱਲ ਪਹਿਲਾਂ ਲੈ ਲਈ ਆ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਘਾਏ ਜੋਗੀ ਜੋਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਇਹ ਦੁਨੀਆਂ ਨੂੰ ਉਜਾੜਨ ਵਾਸਤੇ ਹੋਏ ਹੋਏ ਸੀ ਗੁਰੂ ਪਿਆਰਿਓ ਕਾਜੀ ਜਿਹੜਾ ਸੀ ਉਹ ਵੱਡੀ ਲੈ ਕੇ ਹੱਕ ਗਵਾਈ ਰਾਜ ਸੀ ਉਹਨਾਂ ਦਾ ਔਰ ਵੱਡੇ ਕਾਨੂੰਨ ਦੇ ਆਗੂ ਉਹ ਸਨ ਤੇ ਜਿਹੜੇ ਜਿਹਨਾਂ ਨੂੰ ਸਜ਼ਾ ਮਿਲਣੀ ਸੀ ਉਹਨਾਂ ਨੂੰ ਰਿਸ਼ਵਤ ਲੈ ਕੇ ਛੱਡ ਦਿੱਤਾ ਜਾਂਦਾ ਸੀ ਤੇ ਬੇਗੁਨਾਹਾਂ ਨੂੰ ਇਹ ਕੈਦਾਂ ਹੋ ਜਾਂਦੀਆਂ ਸੀ ਇਹ ਇਦਾਂ ਦਾ ਉਦੋਂ ਸਿਲਸਿਲਾ ਚੱਲ ਰਿਹਾ ਸੀ ਤੇ ਬ੍ਰਾਹਮਣ ਇਹ ਬ੍ਰਾਹਮਣ ਲੋਕ ਲੋਕਾਂ ਨੂੰ ਇਹ ਵੀ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਲੁੱਟ ਰਹੇ ਸਨ ਤੇ ਜੋਗੀ ਲੋਕ ਆਪਣੇ ਘਰ ਬਾਰ ਛੱਡ ਕੇ ਗ੍ਰਹਿਸਤ ਨੂੰ ਛੱਡ ਛੱਡ ਕੇ ਤੇ ਜੰਗਲਾਂ ਵੱਲ ਭਗੌੜੇ ਹੋਏ ਹੋਏ ਸਨ ਤੇ ਸਤਿਗੁਰਾਂ ਨੇ ਆਖਿਆ ਸੀ ਉਹ ਨਹੀਂ ਭਾਈ ਇਹ ਧਰਮ ਨਹੀਂ ਹੈ ਧਰਮ ਹੈ ਗ੍ਰਹਿਸਤ ਵਿੱਚ ਰਹਿ ਕੇ ਆਪਣੇ ਬਾਲ ਬੱਚਿਆਂ ਦੇ ਵਿੱਚ ਰਹਿ ਕੇ ਤੂੰ ਅਸਲੀ ਜੋਗੀ ਬਣ ਸਕਦਾ ਅਸਲੀ ਯੋਗ ਕਮਾ ਸਕਦਾ ਹੈ ਸੱਚ ਦੇ ਨਾਲ ਜੁੜ ਕੇ ਔਰ ਆਪਣੇ ਬੱਚਿਆਂ ਨੂੰ ਪਾਲ ਤੇ ਆਪਣੇ ਧਰਮ ਦੀ ਕਿਰਤ ਕਰ ਤੇਰੇ ਵਰਗਾ ਜੋਗੀ ਹੋਰ ਕੋਈ ਨਹੀਂ ਹੈ ਹੁਣ ਇਹਨਾਂ ਜੋਗੀਆਂ ਕੋਲ ਜਾਂਦੇ ਆ ਤੇ ਸਤਿਗੁਰੂ ਇਹਨਾਂ ਜੋਗੀਆਂ ਨੂੰ ਪਹਿਲਾਂ ਵੀ ਜਾਣਦੇ ਸਨ ਬਾਲ ਅਵਸਥਾ ਦੇ ਵਿੱਚ ਜਦੋਂ ਸਤਿਗੁਰੂ ਤਲਵੰਡੀ ਸਨ ਤੇ ਬੜੀਆਂ ਇਤਿਹਾਸਕ ਘਟਨਾਵਾਂ ਮਿਲਦੀਆਂ ਕਿ ਗੁਰੂ ਮਹਾਰਾਜ ਇਹਨਾਂ ਜੋਗੀਆਂ ਦੇ ਨਾਲ ਨਿੱਕੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਨਾਲ ਚਰਚਾ ਕਰਨ ਲੱਗ ਪੈਂਦੇ ਸਨ ਹੁਣ ਜਦੋਂ ਚੂੜਕਾਣੇ ਮੰਡੀ ਦੇ ਅੰਦਰ ਚੂੜਕਾਣੇ ਦੇ ਅੰਦਰ ਮੰਡੀ ਸੀ ਨਾ ਉਹ ਜਗ੍ਹਾ ਤੇ ਜ਼ਿਕਰ ਆਉਂਦਾ ਹੈ ਵੀ ਸੱਚੇ ਸਤਿਗੁਰਾਂ ਨੇ ਭੁੱਖੇ ਸਾਧੂ ਸੰਤਾਂ ਨੂੰ ਭੋਜਨ ਛਕਾਇਆ ਉਹ ਇੱਦਾਂ ਦੇ ਲੋਕ ਹੀ ਹੋ ਸਕਦੇ ਆ ਕਿ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਫਿਰਦੇ ਹੋਣ ਪਰ ਸੱਚੇ ਸਤਿਗੁਰ ਇਹਨਾਂ ਦੇ ਨਾਲ ਵਾਕਫੀਆਂ ਪਾ ਰਹੇ ਸਨ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਹੁਣ ਸੱਚੇ ਸਤਿਗੁਰੂ ਇਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਹੁਣ ਕਿ ਹੁਣ ਏਡੀ ਦੂਰ ਜਾਂਦੇ ਨੇ ਨਾਨਕ ਮੱਤੇ ਦਰਅਸਲ ਉਹ ਗੋਰਖ ਮੱਤਾ ਸੀ ਨਾਨਕ ਮੱਤਾ ਨਾ ਕਿਵੇਂ ਪੈਂਦਾ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਆਪਾਂ ਜ਼ਿਕਰ ਸਾਂਝਾ ਕਰਾਂਗੇ ਹੁਣ ਗੁਰਦੇਵ ਪਾਤਸ਼ਾਹ ਇੱਥੇ ਜਾ ਕੇ ਕੀ ਦੇਖਦੇ ਆ ਕਿ ਇਹਨਾਂ ਜੋਗੀਆਂ ਦਾ ਡੇਰਾ ਬਹੁਤ ਵੱਡਾ ਹੈ ਤੇ ਲੋਕ ਬੜਾ ਕੁਛ ਇਹਨਾਂ ਨੂੰ ਚੜਾਵੇ ਚੜਾ ਰਹੇ ਨੇ ਉਹ ਚਾਣਾ ਨਹੀਂ ਸੀ ਚੜਾਉਂਦੇ ਡਰਦੇ ਚੜਾਈ ਜਾਂਦੇ ਸੀਗੇ ਇਹਨਾਂ ਦੀਆਂ ਕਰਾਮਾਤਾਂ ਤੋਂ ਡਰਦੇ ਇਹਨਾਂ ਦੇ ਸਰਾਫਾਂ ਤੋਂ ਡਰਦੇ ਤੇ ਆਪ ਵਰ ਲੈਣ ਵਾਸਤੇ ਦੁੱਧ ਚਾਹੀਦਾ ਸਾਨੂੰ ਗੁਰੂ ਪਿਆਰਿਓ ਆਮ ਲੋਕ ਨੂੰ ਇੱਕ ਕੀ ਚੀਜ਼ ਚਾਹੀਦੀ ਹੈ ਬਸ ਦੁੱਧ ਤੇ ਪੁੱਤ ਇੱਥੇ ਕੀ ਸਾਡੀ ਸੂਈ ਜਿਹੜੀ ਹੋਈ ਆ ਵੀ ਸਾਨੂੰ ਦੁੱਧ ਚਾਹੀਦਾ ਤੇ ਪੁੱਤ ਚਾਹੀਦਾ ਔਰ ਇਹ ਗਰੀਬ ਲੋਕ ਉਦੋਂ ਦੇ ਲੋਕ ਜਿਹੜੇ ਸਨ ਇਹ ਇਸੇ ਅਗਿਆਨਤਾ ਵਿੱਚ ਫਸੇ ਹੋਏ ਇਹਨਾਂ ਦੀ ਪੂਜਾ ਕਰ ਰਹੇ ਸਨ ਕਿਉਂਕਿ ਸਾਨੂੰ ਦੁੱਧ ਪੁੱਤ ਚਾਹੀਦਾ ਸੀ

ਉਹੀ ਘਟਨਾ ਜਿੱਦਾਂ ਦੀ ਹਰਿਦੁਆਰ ਹੁੰਦੀ ਹੈ। ਠੰਡ ਬੜੀ ਸੀ, ਸਿਆਲਾਂ ਦੇ ਦਿਨ ਆ ਗਏ ਤੇ ਸਿਆਲਾਂ ਦੇ ਦਿਨਾਂ ਦੇ ਵਿੱਚ ਅੱਗ ਨੂੰ ਅੱਗ ਦੀ ਹਰੇਕ ਨੂੰ ਜ਼ਰੂਰਤ ਹੁੰਦੀ ਹੈ। ਤੇ ਭਾਈ ਮਰਦਾਨਾ ਜੀ ਠਰੂ ਠਰੂ ਕਰਦੇ ਕਹਿੰਦਾ ਸਤਿਗੁਰੂ ਉਹ ਜੋਗੀ ਅੱਗ ਬਾਲ ਕੇ ਬੈਠੇ ਆ, ਮਰ ਜਾ ਕਹਿ ਦੋ ਉਹਨਾਂ ਨੂੰ ਆਪਾਂ ਨੂੰ ਅੱਗ ਦੇ ਦੇਣ। ਤੇ ਸਤਿਗੁਰੂ ਜਿੱਦਾਂ ਇੱਥੇ ਪੰਡਿਤ ਦੇ ਕੋਲੋਂ ਇੱਕ ਜੋਗੀ ਕੋਲੋਂ ਇੱਥੇ ਅੱਗ ਲੈਣ ਭਾਈ ਮਰਦਾਨਾ ਜੀ ਨੂੰ ਭੇਜਿਆ, ਇੱਥੇ ਫੇਰ ਅੱਗ ਵਾਲੀ ਘਟਨਾ ਹੋ ਗਈ ਹੈ। ਤੇ ਸਤਿਗੁਰ ਕਹਿੰਦੇ ਮਰਦਾਨਿਆ ਤੂੰ ਲੈ ਆ, ਤੇਰੇ ਨਾਲ ਕਿਹੜੇ ਲੜੇ ਹੋਏ ਆ, ਜੇ ਮੈਂ ਵੀ ਕਹਿਣਾ ਆ ਤੇ ਤੂੰ ਲੈ ਆ ਜਾ ਕੇ। ਨਹੀਂ ਮਹਾਰਾਜ ਤੁਸੀਂ ਕਹਿ ਦੋ। ਨਹੀਂ ਚੱਲ ਠੀਕ ਹੈ ਮਰਦਾਨਿਆ, ਮੈਂ ਕਾਖਾਂਗਾ ਤੂੰ ਅੱਗ ਦੇ ਦੇਣਗੇ, ਤੂੰ ਚੱਲਿਆ ਜਾ। ਪਰ ਉਹਨਾਂ ਨਾਲ ਕੋਈ ਵੱਧ ਘਟਨਾ ਬੋਲੀ ਤੇ ਤੂੰ ਉਹ ਅੱਗ ਲੈ ਆਈ। ਤੇ ਹੁਣ ਇਹ ਗੁਰੂ ਬਾਬਾ ਨਾਨਕ ਜੀ ਆਪ ਕੱਖ ਰੱਖ ਕੇ ਬੈਠਿਆ ਵੀ ਮਰਦਾਨਾ ਕਦੋਂ ਅੱਗ ਲੈ ਕੇ ਆਉਂਦਾ ਤੇ ਅਸੀਂ ਵੀ ਅੱਗ ਸੇਕਦੇ ਹਾਂ। ਤੇ ਹੁਣ ਜੋਗੀ ਭਾਈ ਮਰਦਾਨੇ ਨੂੰ ਪੁੱਛਦੇ ਕੌਣ ਹੈ ਤੂੰ? ਕਹਿੰਦਾ ਮੇਰਾ ਨਾਮ ਮਰਦਾਨਾ। ਤੇ ਗੁਰੂ ਕੌਣ ਹੈ ਤੇਰਾ? ਕਹਿੰਦਾ ਮੇਰਾ ਗੁਰੂ ਨਾਨਕ ਹੈ। ਕਹਿੰਦੇ ਉਹ ਨਾਨਕ ਤਪਾ ਉਹ ਪੰਜਾਬ ਵਾਲਾ? ਕਹਿੰਦੇ ਹਾਂ ਉਹੀ ਨਾਨਕ ਤਪਾ, ਔਰ ਇੱਥੇ ਆਇਆ ਹੋਇਆ ਮੇਰੇ ਗੁਰਦੇਵ ਪਾਤਸ਼ਾਹ, ਤੇ ਤੁਸੀਂ ਆਪਣਾ ਦਰਸ਼ਨ ਕਰਕੇ ਉਹਨਾਂ ਦਾ ਜੀਵਨ ਆਪਣਾ ਸਫਲ ਕਰ ਲਓ। ਤੇ ਗੁਰੂ ਪਿਆਰਿਓ ਇਹ ਉਹਨੂੰ ਭਾਈ ਮਰਦਾਨਾ ਜੀ ਨੂੰ ਬੜੇ ਰੋਹਬ ਦੇ ਨਾਲ ਬੜੇ ਗੁੱਸੇ ਦੇ ਵਿੱਚ ਜਿਹੜੇ ਸ਼ਬਦ ਬੋਲਦੇ ਆ ਉਹ ਕੁਝ ਸਤਨਾ ਢਾਡੀ ਜਥਾ ਤੁਹਾਡੇ ਨਾਲ ਇਉਂ ਕਹਿੰਦੇ।

ਧੰਨ ਗੁਰੂ ਨਾਨਕ ਮਹਾਰਾਜ ਜਦੋਂ ਇੱਥੇ ਗੋਰਖ ਮੱਤੇ ਗਏ ਹਨ ਤੇ ਉਹ ਇਤਿਹਾਸਕ ਘਟਨਾ ਅੱਜ ਤੱਕ ਜਿਉਂਦੀ ਹੈ। ਇੱਕ ਕਹਿੰਦੇ ਪਿੱਪਲ ਦਾ ਦਰਖਤ ਸੀ, ਉਹ ਸੁੱਕਿਆ ਹੋਇਆ ਸੀ, ਅਚਾਨਕ ਸੁੱਕਿਆ ਹੋਇਆ ਸੀ। ਗੁਰੂ ਦੇਵ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਉਸ ਪਿੱਪਲ ਦੇ ਹੇਠਾਂ ਬੈਠ ਗਏ, ਨਾਮ ਕੀ ਜਪਿਆ, ਸਿਮਰਨ ਕੀਤਾ, ਗੁਰਬਾਣੀ ਦੀਆਂ ਧੁਨਾਂ ਜਦੋਂ ਗਾਈਆਂ ਨਾ ਤਾਂ ਉਹ ਸੁੱਕਿਆ ਹੋਇਆ ਹਰਾ ਜਿਹੜਾ ਪਿੱਪਲ ਸੀ ਉਹ ਹਰਾ ਹੋ ਗਿਆ, ਅੱਜ ਤੱਕ ਹਰਾ ਹੈ। ਸੂਕੇ ਹਰੇ ਕੀ ਏਖੇ ਨਵਾਏ। ਸਾਨੂੰ ਆਪਣੇ ਗੁਰਦੇਵ ਪਾਤਸ਼ਾਹ ਤੇ ਯਕੀਨ ਹੋਣਾ ਚਾਹੀਦਾ ਵੀ ਉਹ ਸੁੱਕਿਆਂ ਨੂੰ ਹਰੇ ਕਰ ਦਿੰਦਾ। ਸੂਕੇ ਹਰੇ ਕੀ ਏਖੇ ਨਵਾਏ, ਉਹ ਖਿੰਨ ਦੇ ਵਿੱਚ ਇੱਕ ਪਲਕ ਦੇ ਵਿੱਚ ਉਹ ਸੁੱਕਿਆਂ ਨੂੰ ਹਰੇ ਕਰ ਦਿੰਦਾ। ਅੱਜ ਸਾਡੇ ਅੰਦਰ ਜਿਹੜਾ ਨਾਮ ਦਾ ਸੋਕਾ ਨਾ ਲੱਗਾ ਹੋਇਆ, ਵਾਹਿਗੁਰੂ ਦੇ ਨਾਮ ਦਾ ਸੋਕਾ ਲੱਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਸਾਡੇ ਅੰਦਰ ਜਿਹੜਾ ਸਾੜਾ ਪਾਇਆ ਹੋਇਆ ਪਿਆਰੇ, ਉਹ ਜੇ ਕਿਤੇ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਕਿਤੇ ਗੁਰਬਾਣੀ ਪੜ੍ਹ ਲਈਏ ਪਿਆਰ ਦੇ ਨਾਲ ਤੇ ਸਾਡਾ ਸੋਕਾ ਦੂਰ ਹੋ ਸਕਦਾ ਹੈ। ਗੁਰਬਾਣੀ ਪੜ੍ਹਦੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤ ਖੰਡ ਪਾਠ ਜਿੰਨੇ ਅੱਜ ਖੰਡ ਪਾਠ ਹੋ ਰਹੇ, ਜਿੰਨੇ ਸੁਖਮਨੀ ਸਾਹਿਬ ਅੱਜ ਹੋ ਰਹੇ, ਅੱਜ ਤੋਂ 25-30 ਸਾਲ ਪਹਿਲਾਂ ਥੋੜੋ ਇੰਨੇ ਹੁੰਦੇ ਸੀਗੇ, ਪਰ ਉਦੋਂ ਦੇ ਤੇ ਅੱਜ ਦੇ ਗੁਰਬਾਣੀ ਪੜ੍ਹਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਉਦੋਂ ਗੁਰਬਾਣੀ ਪੜ੍ਹਦੇ ਸੀ ਲੋਕੀ ਪਿਆਰ ਦੇ ਨਾਲ, ਭਾਵਨਾ ਦੇ ਨਾਲ, ਔਰ ਆਪਣੇ ਅੰਦਰ ਨੂੰ ਸਵੱਛ ਕਰਨ ਵਾਸਤੇ, ਨਾਮ ਦੀ ਦਾਤ ਪ੍ਰਾਪਤ ਕਰਨ ਵਾਸਤੇ। ਤੇ ਗੁਰੂ ਪਿਆਰਿਓ ਅੱਜ ਅਸੀਂ ਬਾਣੀ ਪੜ੍ਹਦੇ ਹਾਂ, ਗੁੱਸਾ ਨਾ ਕਰਿਓ, ਅੱਜ ਤੇ ਉਦੋਂ ਦੀ ਗੁਰਬਾਣੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਅੱਜ ਅਸੀਂ ਗੁਰੂ ਸਾਹਿਬ ਨੂੰ ਘਰੇ ਲਿਆਉਂਦੇ ਹਾਂ ਨਾ, ਮਹਾਰਾਜ ਆਇਓ ਸਾਡੇ ਘਰੇ, ਕੱਲ ਨੂੰ ਸਾਡੇ ਮੁੰਡੇ ਨੂੰ ਸ਼ਗਨ ਲੱਗਣਾ ਆ, ਬਹਾਨਾ ਜਿਹਾ ਪਾਲ ਲਈਦਾ ਵੀ ਕੱਲ ਨੂੰ ਸ਼ਗਨ ਲੱਗਣਾ, ਰਿਸ਼ਤੇਦਾਰ ਆਉਣੇ, ਕੁੜਮ ਆਉਣੇ ਆ, ਵਾਹ ਵਾਹ ਭੈਣ ਇਕੱਠਾ ਕਰਨਾ, ਤੇ ਸ਼ਰਾਬ ਪੀਣ ਦਾ ਤਾਂ ਕੋਈ ਬਹਾਨਾ ਹੋਣਾ ਹੀ ਚਾਹੀਦਾ ਨਾ, ਤੇ ਗੁਰੂ ਸਾਹਿਬ ਆ ਜਾਇਓ ਤੁਸੀਂ, ਨਾਲੇ ਲੋਕੀ ਵਾਹ ਵਾਹ ਖੁਸ਼ ਹੋ ਜਾਣਗੇ ਵੀ ਬੱਲੇ ਬੱਲੇ ਬੜਾ ਪੁੰਨ ਦਾ ਸਵਾਬ ਦਾ ਕੰਮ ਕੀਤਾ, ਤੇ ਨਾਲੇ ਮਹਾਰਾਜ ਦੂਆ ਕੰਮ ਵੀ ਚੱਲ ਪਊਗਾ, ਸਾਡੇ ਰਿਸ਼ਤੇਦਾਰ ਖੁਸ਼ ਹੋਣਗੇ ਵੀ ਬੜੀ ਬੜੀ ਸਾਡੇ ਕੁੜਮਾਂ ਨੇ ਸੇਵਾ ਕੀਤੀ ਹੈ। ਮੁੰਡਾ ਜੰਮਿਆ ਹੋਵੇ ਨਾ, ਲੋਕ ਇਕੱਠੇ ਕਰਨੇ ਆ, ਉਦੋਂ ਵੀ ਅਸੀਂ ਬਾਣੀ ਦਾ ਹੀ ਬਹਾਨਾ ਪਾਉਂਦੇ ਹਾਂ, ਖੰਡ ਪਾਠ ਕਰਾ ਦੇਣਾ, ਤੇ ਫਿਰ ਉਸ ਤੋਂ ਬਾਅਦ ਐਨ ਫਿਰ ਗੁਰੂ ਪਿਆਰਿਓ ਜੋ ਅਸੀਂ ਨਹੀਂ ਕਰਨਾ ਹੁੰਦਾ, ਜੋ ਸਾਡਾ ਧਰਮ ਵਿਵਰਜਿਤ ਕਰਦਾ, ਅਸੀਂ ਗੁਰੂ ਨੂੰ ਦੰਦੀਆਂ ਚੜਾ ਚੜਾ ਕੇ ਕਰਨ ਦਾ ਯਤਨ ਕਰਦੇ ਹਾਂ। ਪਾਤਸ਼ਾਹ ਲਿਆ ਤੂੰ ਆਹ ਸਾਨੂੰ ਡੱਕਦਾ ਸੀ, ਆਹ ਅਸੀਂ ਕਰਦੇ ਫਿਰਦੇ ਹਾਂ, ਗੁਰੂ ਮਹਾਰਾਜ ਰਹਿਮਤ ਕਰੇ। ਗੁਰੂ ਪਿਆਰਿਓ ਮੇਰਾ ਸਮਾਂ ਸਮਾਪਤ ਹੈ, ਹੁਣ ਕੋਈ ਲੰਬੀ ਗੱਲ ਛੇੜ ਲਈ ਤੇ ਲੇਟ ਨਾ ਹੋ ਜਾਈਏ, ਗੁਰੂ ਮਹਾਰਾਜ ਕਿਰਪਾ ਕਰੇ, ਇਹ ਜਿੱਥੋਂ ਆਪਾਂ ਗੱਲ ਛੱਡੀ ਆ ਇੱਥੋਂ ਹੀ ਕੱਲ ਨੂੰ ਆਰੰਭ ਕਰਾਂਗੇ ਕਿ ਇਸ ਗੋਰਖ ਮੱਤੇ ਦਾ ਨਾਂ ਨਾਨਕ ਮੱਤਾ ਕਿਵੇਂ ਪੈ ਗਿਆ। ਇਹ ਯੂਪੀ ਦੇ ਵਿੱਚ ਸੀ ਪਹਿਲਾਂ, ਹੁਣ ਉੱਤਰਾਖੰਡ ਸਟੇਟ ਬਣ ਗਈ ਹੈ ਨਾ, 2000 ਦੇ ਵਿੱਚ ਇੱਕ ਨਵੀਂ ਸਟੇਟ ਬਣੀ ਸੀ ਯੂਪੀ ਦੇ ਵਿੱਚ ਉੱਤਰਾਖੰਡ, ਤੇ ਉੱਤਰਾਖੰਡ ਦਾ ਜਿਹੜਾ ਹੈ ਪੀੜੀ ਭੀਤ, ਹੋ ਸਕਦਾ ਤੁਹਾਡੇ ਵਿੱਚੋਂ ਕਈਆਂ ਨੇ ਬਹੁਤ ਦਰਸ਼ਨ ਕੀਤੇ ਹੋਣ, ਤੇ ਸਤਸੰਗ ਜੀ ਉਹ ਪਿੱਪਲ ਜਿਹਦੇ ਹੇਠਾਂ ਗੁਰਦੇਵ ਪਾਤਸ਼ਾਹ ਬੈਠੇ ਸਨ ਨਾ, ਇਹ ਜੋਗੀਆਂ ਨੇ ਆਪਣੀ ਕਰਾਮਾਤ ਦੇ ਨਾਲ ਇਸ ਪਿੱਪਲ ਨੂੰ ਉਡਾ ਦੇਣਾ ਚਾਹਿਆ, ਤੇ ਭਾਈ ਮਰਦਾਨਾ ਜੀ ਸਤਿਗੁਰੂ ਕਹਿੰਦੇ ਗੁਰੂ ਮਹਾਰਾਜ ਪਿੱਪਲ ਚੱਲਿਆ ਹੀ, ਤੇ ਸਤਿਗੁਰਾਂ ਨੇ ਉਸ ਪਿੱਪਲ ਦੇ ਉੱਤੇ ਰਹਿਮ ਤੇ ਨਜ਼ਰ ਕੀਤੀ ਤੇ ਕਹਿੰਦੇ ਧਰਤੀ ਤੋਂ 5 ਫੁੱਟ ਉੱਚਾ ਹੋ ਗਿਆ ਸੀ, ਜੜ੍ਹਾਂ ਧਰਤੀ ਨਾਲ ਹਲੇ ਲੱਗੀਆਂ ਹੋਈਆਂ ਸਨ, ਬੋੜਾਂ ਤੇ ਪਿੱਪਲਾਂ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਨਾ, ਤੇ ਗੁਰੂ ਪਿਆਰਿਓ ਜੜ੍ਹਾਂ ਉੱਪਰ ਨੂੰ ਉੱਠ ਰਹੀਆਂ ਸਨ, ਤੇ ਗੁਰਦੇਵ ਪਾਤਸ਼ਾਹ ਨੇ ਰਹਿਮ ਤੇ ਨਜ਼ਰ ਕੀਤੀ, ਹੱਥ ਕੀਤਾ, ਉਹ ਉਸੇ ਜਗ੍ਹਾ ਦੇ ਉੱਤੇ ਅਟ ਗਿਆ। ਅੱਜ ਵੀ ਉਹ ਪਿੱਪਲ ਜਿਹੜਾ ਉਹ ਧਰਤੀ ਤੋਂ 5-6 ਫੁੱਟ ਉੱਚਾ ਹੈ, ਇਹ ਸਤਿਗੁਰਾਂ ਦੀ ਰਹਿਮਤ ਹੈ। ਤੇ ਇਸ ਜਗ੍ਹਾ ਦੇ ਉੱਤੇ ਕਿਹੜੀਆਂ ਕਿਹੜੀਆਂ ਰਹਿਮਤਾਂ ਵਰਤਾਈਆਂ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਹੁਣ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਅਰਦਾਸ ਬੇਨਤੀ ਹੁਕਮਨਾਮਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿਗੁਰ ਕਿਰਪਾ ਕਰਨ, ਤੁਹਾਡਾ ਕਦਮ ਕਦਮ ਜਿਹੜਾ ਤੁਸੀਂ ਚੱਲ ਕੇ ਆਏ ਉਹ ਲੇਖੇ ਵਿੱਚ ਲੱਗ ਜਾਵੇ, ਸਾਡੇ ਪਰਿਵਾਰਾਂ ਦੇ ਉੱਤੇ ਸਤਿਗੁਰ ਚੜ੍ਹਦੀ ਕਲਾ ਕਰਨ, ਸਾਡੇ ਕਾਰੋਬਾਰਾਂ ਦੇ ਵਿੱਚ ਤਰੱਕੀਆਂ ਬਖਸ਼ਣ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਆਪ ਜੀਆਂ ਨੇ ਅਪਾਰ ਕਿਰਪਾ ਕਰਕੇ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ ਮਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਕੇ ਦਰੋਂ ਘਰੋਂ ਵਰਸਾਏ ਹੋਏ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਸੰਗਤਾਂ ਨੂੰ ਸਰਵਣ ਕਰਵਾਇਆ। ਬੇਅੰਤ ਸੰਗਤਾਂ ਨੇ ਅੱਸੂ ਮਹੀਨੇ ਦੀ ਸੰਗਰਾਂਦ ਨੂੰ ਮੁੱਖ ਰੱਖਦਿਆਂ ਹੋਇਆਂ ਹਾਜ਼ਰੀਆਂ ਭਰੀਆਂ ਹਨ। ਗਰੀਬ ਨਿਵਾਜ ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ। ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ। ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ। ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ। ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਮਾੜੀ ਭੈੜੀ ਸੰਗਤ ਤੋਂ ਬਚਾ ਕੇ ਰੱਖਣਾ। ਸਤਿਗੁਰੂ ਜੀਓ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰ ਲੈਣੀਆਂ ਜੀ। ਹੋਈਆਂ ਸਰਬੱਤ ਭੁੱਲਾਂ ਦੀ ਦਇਆ ਦ੍ਰਿਸ਼ਟੀ ਕਰਕੇ ਖਿਮਾ ਬਖਸ਼ਣੀ। ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ ਜੀ। 6 ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸ਼ਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਬੱਚੀ ਗੁਣਤਾਸ਼ ਕੌਰ ਦੀ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਆਪ ਜੀ ਦੇ ਦਰੋਂ ਮਿਹਰ ਹੋਵੇ ਮਿਹਰਬਾਨ ਜੀ, ਕਿਰਪਾ ਕਰਕੇ ਪਚੰਗਣ ਨੂੰ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਤਨ ਮਨ ਦੀ ਅਰੋਗਤਾ ਬਖਸ਼ਿਸ਼ ਕਰਦਿਆਂ ਹੋਇਆਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨਾ। ਸਤਿਗੁਰੂ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰੋ। ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ। ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ। ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ।

सब ते ऊंचा मंदर मेरा, सब कामन त्यागी प्रियो प्रीतम मेरा।

अति सतनाम श्री वाहिगुरु साहिब जीओ धन सुवेला घड़ी धन

0: गुरु जी की फतेह।
1: सतनाम श्री वाहिगुरु साहिब जी।

ਵਾਰੀ ਜਿੱਤ ਸੋਹਲਾ ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਨਹਾਰ, ਤੇਰੇ ਦੰਦ ਹੈ ਕੀਮਤ ਨਾ ਪਵਹਿ ਤਿਸ ਦਾਤੇ ਕੌਣ ਸੁਮਾਰ। ਸੰਮਤ ਸਾਹ ਲਿਖਿਆ ਮਿਲਕਰ ਭਾਵ ਤੇਲ, ਦੇਹੋ ਸੱਜਣ ਆਸੀਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਅਵਨ। ਰਾਗ ਆਸਾ ਮਹਲਹਾ ਪਹਿਲਹਾ, ਛੇਕ ਹਰ ਛੇ ਗੋਰਾ ਛੇ ਉਪਦੇਸਾ, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵੈ ਸੋਇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ, ਰਾਗ ਤਨਹਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਣੇ ਤਾਰਕਾ ਮੰਡਲ, ਜਨਕ ਮੋਤੇ ਧੂਪ ਮਲ ਆਮਲੋ, ਪਵਣ ਚਵਰੋ ਕਰੇ ਸਗਲ ਬਨ ਰਾਏ ਫੂਲੰਗ ਜੋਤੇ। ਕੈਸੀ ਆਰਤੀ ਹੋਏ ਭਵ ਖੰਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜੰਤ ਭੇਰੀ ਰਹਾਵ। ਸਹਿਸ ਤਾਵ ਨੈਣ ਨਾਨ ਨੈਣ ਹੈ ਤੋਹੇ ਕਹੋ, ਸਹਿਸ ਮੂਰ ਨੰਨਾ ਏਕ ਤੋਹੇ, ਸਹਿਸ ਪਦ ਬਿੰਬਲ ਗੰਧ ਬਿਨ, ਸਹਿਸ ਤਾਵ ਗੰਧ ਇਵ ਚਲਤ ਮੋਹੀ। ਸਮੈ ਜੋ ਜੋਤ ਹੈ ਸੋਏ ਤਿਸਦਾ ਚਾਨਣ, ਸਮੈ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਤਾ, ਮਨੋ ਅਨ ਦਿਨ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰੰ ਕੋਹੇ, ਜਾਤੇ ਤੇਰਾ ਨਾਏ ਵਾਸਾ, ਰਾਹ ਗੌੜੇ ਪੂਰਬੀ ਮਹੱਲਾ ਚੌਥਾ। ਕਾਮ ਕਰੋ ਨਗਰਭ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਨੌਦ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹੁ ਮੈਂ ਕੰਡਾ ਹੀ, ਜਿਉਂ ਜਿਉਂ ਚਲੈ ਚੁਬਹਿ ਦੁਖ ਪਾਵ ਹੈ, ਜਮਕਾਲ ਸਹਿ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸਮਾਣ ਹੇ, ਦੁਖ ਜਨ ਮਰਨ ਭਵ ਖੰਡਾ ਹੇ, ਅਵਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿ ਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੜ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾ ਗੌੜੇ ਪੂਰਬੀ ਮਹੱਲਾ ਪੰਜਵਾਂ, ਕਰਹੋ ਬੇਨੰਤੇ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾ ਖਾਟ ਚਲੋ ਹਰ ਲਾਹਾ, ਗੈ ਬਸਨ ਸੁਹੇਲਾ। ਔਦ ਕਟੈ ਦਿਨ ਸਰ ਨਾਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੈ ਮਹਿ ਤਰਿਓ ਬ੍ਰਹਮ ਗਿਆਨੇ, ਜਿਸੇ ਜਗਾਏ ਪਿਆਵੈ ਇਹੋ ਰਸ, ਆਕਾਥ ਕਥਾ ਤਿਨ ਜਾਨੇ, ਜਾ ਕੋ ਆਏ ਸੋਈ ਬਿਹਾ ਜੋਰ, ਗੁਰਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵੋ।

ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਪਿਰੰਗਤ ਗੁਰੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਾਨੂੰ ਜਾਏ ਤੇਗ ਬਹਾਦਰ ਸਿਮਰਿਆ ਗੰਨੋ ਨੀ ਦਿਆਵੈ ਧਾਏ ਸਭ ਥਾਈ ਹੁਣਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋਤ ਜਾਗ ਦੀ ਜੋਤ ਪਰਮੇਸ਼ਵਰ ਦਾ ਹਿਰਦਾ ਸਵਰੂਪ ਜਾਰਾ ਜੋ ਹਾਜਰਾ ਜੋ ਸਰਵਕਲਾ ਭਰਪੂਰ ਨਾਮ ਬਾਣੀ ਕੇ ਬੋਸ਼ਤ ਕਾਲਯੁਗ ਕੇ ਜਹਾਜ ਹਲਤ ਪੁਲਤ ਕੇ ਰੱਖਿਆ ਲੋਪ ਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਤਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਨਿਯੋਟੀਆਂ ਦੀ ਓਰ ਨਿਆਸੀਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਆਉਂਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤ ਇਸ ਬਾਈਮਾਨ ਹੋ ਕੇ ਸਿੱਖ ਸੰਤਾਨ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ੀ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਪਿਤਾ ਜੀ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰਾਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬੋਲੇ ਸੋ ਨਿਹਾਲ

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾ ਖੇਲੈ ਸਗਲ ਜਗਤ।

ਮਹੱਲਾ ਪਹਿਲਾ ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ।

ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ।

गुरु द्वारे हुए सोजी पाए सी एत द्वारे तोए

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਗਸੈ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਓ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤੇ ਸੁਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ
सुनिया दीप लोह पाताल सुनिया पोहे ना सकै काल नानक भगता सदा विगास सुनिया दुख पाप का नास सुनिया ईश्वर ब्रह्मा इंद सुनिया मुख सालाहन मंद सुनिया जोग जुगत तन भेद सुनिया सासत सिमरित वेद नानक भगता सदा विगास सुनिया दुख पाप का नास सुनिया सत संतोख ज्ञान सुनिया अठ सठ का स्नान सुनिया पढ़ पढ़ पावह मान सुनिया लागै सहज ध्यान नानक भगता सदा विगास सुनिया दुख पाप का नास सुनिया सरा गुना के गाह सुनिया सेख पीर पात साह सुनिया अंधे पावह राह सुनिया हाथ होवै असगाह नानक भगता सदा विगास सुनिया दुख पाप का नास मन्ने की गात कही ना जाए जे को कहे पिछै पछताए कागद कलम न लिखन हार मन्ने का बह करन विचार ऐसा नाम निरंजन होए जे को मन जाने मन कोए मन्नै सुरत होवै मन बुद्ध मन्नै सगल भवन की सुध मन्नै मुहे चोटा ना खाए मन्नै जाम कै साथ ना जाए ऐसा नाम निरंजन होए जे को मन जाने मन कोए मन्नै मार्ग ठाक ना पाए मन्नै पत स्यो प्रगट जाए मन्नै मग ना चलै पंथ मन्नै धर्म सेती संबंध ऐसा नाम निरंजन होए जे को मन जाने मन कोए मन्नै पावह मोख द्वार मन्नै परवारै साधार मन्नै तरै तारे गुर सिख मन्नै नानक भवह न भिख ऐसा नाम निरंजन होए जे को मन जाने मन कोए पंच परवान पंच प्रधान पंचे पावह दरगह मान पंचे सुह दर राजान पंचा का गुर एक ध्यान जे को कह करै विचार करते कह करनै नाही सुमार धौल धर्म दया का पूत संतोख थाप रखिया जिन सूत जे को बुझै होवै सचियार धवलै उपर केता भार धरती होर परै होर होर तिस्ते भार तलै कवन जोर जी जात रंगा के नाव सबना लिखिया बुढ़ी कलाम एहो लेखा लिख जाने कोए लेखा लिखिया केता होए केता तान सुवाले हो रूप केती दात जाने कौन पूत कीता पसाओ एको कवाओ तिस्ते होए लख दरियाओ कुदरत कवन कहा विचार वारिया ना जावा एक वार जो तुद भावै साई भलीकार तू सदा सलामत निरंकार असंख जप असंख भाओ असंख पूजा असंख तप ताओ असंख ग्रंथ मुख वेद पाठ असंख जोग मन रह है उदास असंख भगत गुण ज्ञान विचार असंख सती असंख दातार असंख सूर मोह पख सार असंख मोन लिव लाए तार कुदरत कमन कहा विचार वारिया ना जावा एक वार जो तुद भावै साई भलीकार तू सदा सलामत निरंकार असंख मूरख अंध कोर असंख चोर हराम खोर असंख अमर कर जाहे जोर असंख गल वड हत्या कमाहे असंख पापी पाप कर जाहे असंख कूड़ियार कूड़े फिराहे असंख मलेश मल भख खाहे असंख निंदक सिर कर है भार नानक नीच कहै विचार वारिया ना जावा एक वार जो तुद भावै साई भलीकार तू सदा सलामत निरंकार असंख नाव असंख थाव अगम अगम असंख लो असंख कहै सिर भार होए अखरी नाम अखरी सालाह अखरी ज्ञान गीत गुण गाह
ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਨ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾਉ ਜਾਣੈ ਅੱਗੈ ਗਇਆ ਨਾ ਸੂਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੇ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵ ਹੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕੇਤੇ ਮੰਗਹਿ ਜੋਧ ਅਪਾਰ ਕੇਤੇ ਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤੇ ਆ ਦੁਖ ਭੂਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ
ਆਖਹਿ ਵੇਦ ਪਾਠ ਪੁਰਾਣ, ਆਖਹਿ ਪੜੇ ਕਰਹਿ ਵਖਿਆਣ, ਆਖਹਿ ਬਰਮੇ, ਆਖਹਿ ਇੰਦ, ਆਖਹਿ ਗੋਪੀ ਤੈ ਗੋਬਿੰਦ, ਆਖਹਿ ਈਸਰ, ਆਖਹਿ ਸਿੱਧ, ਆਖਹਿ ਕੇਤੇ ਕੀਤੇ ਬੁੱਧ, ਆਖਹਿ ਦਾਨਵ, ਆਖਹਿ ਦੇਵ, ਆਖਹਿ ਸੁਰ ਨਾਰ ਮੁਨ ਜਨ ਸੇਵ, ਕੇਤੇ ਆਖਹਿ ਆਖਣ ਪਾਹਿ, ਕੇਤੇ ਕਹਿ ਕਹਿ ਉਠ ਉਠ ਜਾਹੇ, ਏਤੇ ਕੀਤੇ ਹੋਰ ਕਰੇਹਿ, ਤਾ ਆਖ ਨਾ ਸਕਹਿ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਾਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ, ਅਨੇਕ ਅਸੰਖਾ ਕੇਤੇ ਵਾਵਨ ਹਾਰੇ, ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਨ ਹਾਰੇ, ਗਾਵਹਿ ਤੁਹਨੋ ਪਾਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਾਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਾਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ, ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ, ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾ ਤੇ ਸਾਹੋ ਸਾਹਾ ਪਾ ਤੇ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ, ਚਲਾਵਹਿ ਲੇਖੇ ਆਵਹਿ ਭਾਗ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਨ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼, ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ, ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ,
ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋਹ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਾਲ ਸੂਰ ਤਿੰਨ ਮਹਿ ਰਾਮ ਰਹਿਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਓਹੇ ਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖੱਲਾ ਗਣਤਾ ਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ
नमस्तं अगंजे नमस्तं अपंजे नमस्तं उदारे नमस्तं अपारे नमस्तं सुएकाय नमस्तं अनेकाय नमस्तं अपूते नमस्तं अजूपे नमस्तं निरकर्मे नमस्तं निरपरमे नमस्तं निर्देशे नमस्तं निरपेशे नमस्तं निरनामे नमस्तं निरकामे नमस्तं निरताते नमस्तं निरकाते नमस्तं निर्दूते नमस्तं अपूते नमस्तं अलोके नमस्तं अशोके नमस्तं निरतापे नमस्तं अथापे नमस्तं त्रिमाने नमस्तं निदाने नमस्तं अगाहे नमस्तं अबाहे नमस्तं त्रिवर्गे नमस्तं असर्गे नमस्तं परपोगे नमस्तं सोजोगे नमस्तं अरंगे नमस्तं अपंगे नमस्तं अगम्ये नमस्तस्तरम्ये नमस्तं जलाश्रे नमस्तं निराश्रे नमस्तं अजाते नमस्तं अपाते नमस्तं अमजबे नमस्तस्त अजबे अदेसं अदेसे नमस्तं अपेसे नमस्तं निरतामे नमस्तं निर्वामे नमो सर्वकाले नमो सर्वदयाले नमो सर्वरूपे नमो सर्वभूपे नमो सर्वखापे नमो सर्वथापे नमो सर्वकाले नमो सर्वपाले नमस्तस्त देवाय नमस्तं अपेवाय नमस्तं अजन्मे नमस्तं सोबन्मे नमो सर्वगौणे नमो सर्वपौने नमो सर्वरंगे नमो सर्वपंगे नमो काल काले नमस्तस्त दयाले नमस्तं अबरने नमस्तं अमरने नमस्तं जरारंग नमस्तं कृतारंग नमो सर्वतंदे नमोस्त अबंदे नमस्तं निरसाके नमस्तं निर्वाके नमस्तं रहीमे नमस्तं करीमे नमस्तं अनंते नमस्तं महंते नमस्तस्त रागे नमस्तं सुहागे नमो सर्वसोखं नमो सर्वपोखं नमो सर्वकर्ता नमो सर्वहर्ता नमो जोग जोगे नमो भोग भोगे नमो सर्वदयाले नमो सर्वपाले चाचरी छंद त्वय प्रसाद अरूप हैं अनूप हैं अजू हैं अपू हैं अलेख हैं अपेख हैं अनाम हैं अकाम हैं अते हैं अपे हैं अजीत हैं अपीत हैं त्रिमान हैं निदान हैं त्रिवर्ग हैं असर्ग हैं अनिल हैं अनाद हैं अजेय हैं अजाद हैं अजन्म हैं अबरण हैं अपूत हैं अपरण हैं अगंज हैं अपंज हैं अचूज हैं अचंज हैं अमीक हैं रफीक हैं अतंद हैं अबंध हैं निर्बूज हैं असूज हैं अकाल हैं अजाल हैं अल्लाह हैं अजाह हैं अनंत हैं महंत हैं अलीक हैं निरसरीक हैं निरलंब हैं असंभ हैं अगम हैं अजम हैं अपूत हैं अछूत हैं अलोक हैं अशोक हैं अकर्म हैं अपर्म हैं अजीत हैं अपीत हैं अबाह हैं अगाह हैं अमान हैं निदान हैं अनेक हैं फिर एक हैं पुजंग पर्यात छंद नमो सर्व माने समस्ति निदाने नमो देव देवे अपेखी अपेवे नमो काल काले नमो सर्व पाले नमो सर्व गावने नमो सर्व पौने अनंगी अनाथे निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ति स्वरूपे परपंगी परमाथे समस्ति बेपूते कलंकं बिना ने कलंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाने नमो अस्त्र माने नमो परम ज्ञाता नमो लोक माता अपेखी अपरमी अपुगी अपुगते नमो जोग जोगेश्वरं परम जुगते नमो नेत नारायणे क्रूर कर्मे नमो प्रेत अप्रेत देवे सो धर्मे नमो रोग हर्ता नमो राग रूपे नमो साह साहं नमो भूप भूपे
नमो दान दाने नमो मान माने नमो रोग रोगे नमस्तंग इस नानंग नमो मंत्र मंत्रंग नमो जंतर जंतरंग नमो इष्ट इष्टे नमो तंत्र तंत्रंग सदा सचदानंद सर्वं परणासी अनूपे अरूपे समस्तुल निवासी सदा सिद्ध दा बुद्ध दा वृद्ध करता अदो उर्द अर्दं अगं ओग हरता परम परम परमेश्वरं प्रोच पालं सदा सर्वदा सिद्ध दाता दयालं अछेदी अपेदी अनामं अकामं समस्तो पराजी समस्तस्त तामं तेरा जूर चाचरी शांद जले हैं थले हैं अपीत हैं अपेय हैं प्रभु हैं अजू हैं अदेश हैं अपेस हैं पुजंग पर्यात छंद अगाधे अबाधे आनंदी स्वरूपे नमो सर्व माने समस्ति निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्व देशे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो नमो रोख रोखे नमो सोख सोखे नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम तानंग नमो सर्व मंत्रंग नमो सर्व जंत्रंग नमो सर्व दृसंग नमो सर्व कृसंग नमो सर्व रंगे त्रिपंगी अनंगे नमो जीव जीवंग नमो बीज बीजे अखिजे अपिजे समस्तंग प्रसिजे कृपालंग स्वरूपे को कर्मंग परणासी सदा सर्वदा रिद्ध सिद्धंग निवासी चरपट छंद त्वय प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं तराणं सर्वं भुगता सर्वं जुगता सर्वं देवं सर्वं पेवं सर्वं काले सर्वं पाले रुआल छंद त्वय प्रसाद आद रूप अनाद मूरत अजोन पुरख अपार सर्वमान त्रिमान देव अपेव आद उदार सर्व पालक सर्व कालक सर्व को पुन काल जतर ततर विराज ही अवधूत रूप रिसाल नाम ठाम ना जात जाकर रूप रंग ना रेख आद पुरख उदार मूरत अजोन आद असेख देश और ना पेस जाकर रूप रेख ना राग जतर ततर दिशा विसा हुए फैलो अनुराग नाम काम बेहीन पेखत ताम हून है जाहे सर्वमान सर्वतर मान सदैव मान तता हे एक मूरत अनेक दर्शन कीन रूप अनेक खेल खेल अखेल खेलन अंत को फिर एक देव पेव ना जान ही जिह बेद और कतेब रूप रंग ना जात पात सो जानई केह जेब तात मात ना जात जाकर जन्म मरण बिहीन चक्कर बकर फिर चतर चक मान ही पुर तीन लोक चौदह के बिखै जग जापई जिह जाप आद देव अनाद मूरत थाप्यो सबै जिह थाप परम रूप पुनीत मूरत पूरन पुरख अपार सर्व विश्व रच्यो स्वयं भव गढ़न भंजन हार कालहीन कला संयुगत अकाल पुरख आदेश धर्म धाम सो भरम रहत अपूत अलख अपेस अंग राग ना रंग जा कह जात पात ना नाम गर्भ गंजन दुष्ट भंजन मुक्त दायक काम आप रूप अमीक अन उस्तत
एक पुरख अवधूत गर्भ गंजन सर्ब भंजन आदि रूप असूत अंगहीन अपंग अनात्म एक पुरख अपार सर्ब लायक सर्ब कायक सर्ब को प्रतपार सर्ब गंता सर्ब हंता सर्ब ते अनपेख सर्ब शास्त्र ना जान ही जेह रूप रंग अर रेख परम वेद पुराण जा कह नेत पाखत नेत कोट सिमृत पुराण शास्त्र ना आव ही बहुचित मद पार छंद त्वय प्रसाद गुण गण उदार महिमा अपार आसन अपंग उपमा अनंग अनभव प्रकाश निस दिन अनास आ जान बाहु साहान साहु राजान राज पानान पान देवान देव उपमा महान इंद्रान इंदर बालान बाल रंकान रंक कालान काल अनभूत अंग अब अपंग गतमित अपार गुण गण उदार मुन गण प्रणाम निर्भय निकाम अत दुत प्रचंड मित गत अखंड आलिस्य कर्म अदृश्य धर्म सर्बा भर नाडै अन डंड बाडै चाचरी छंद त्वै प्रसाद गोबिंदे मुकंदे उदारे अपारे हरियंग करियंग निरनामे अकामे पुजंग पर्यात छंद चतर चक्कर करता चतर चक्कर हरता चतर चक्कर दाने चतर चक्कर जाने चतर चक्कर वर्ती चतर चक्कर परती चतर चक्कर पाले चतर चक्कर काले चतर चक्कर पासे चतर चक्कर वासे चतर चक्कर मानिया चतर चक्कर दानिया चाचरी छंद ना सत्तरै ना मित्रै ना भरमंग ना पितरै ना कर्मंग ना काय अजन्मंग अजाय ना चित्रै ना मित्रै परे है पवित्रै पृथिसै अदिसै अदृश्य अकृसै भगवती छंद त्वै प्रसाद कथते के आ छिज देसै के आ भिज भेसै के आ गंज करमै के आ भंज भरमै के आ भिज लोकै के आ दित सोकै के अवधूत बरनै के विभूत करनै के राजंग प्रभा है के धर्मंग तुजा है के आशोक बरनै के सर्बा अपरनै के जगतंग कृति है के छत्रंग छत्री है के ब्रह्मंग स्वरूपै के अनुभव अनुपै के आदि अदेव है के आप अपेव है के चित्रंग बेहीनै के एकै अधीनै के रोजी रजाकै रहीमै रिहाकै के पाक बेऐब है के गैबुल गैब है के अफवल गुनाह है के साहान साह है के कारण कुनिंद है के रोजी देहांद है के राज करहीम है के कर्मं करीम है के सर्बं कली है के सर्बं दली है के सर्बतर माने आए के सर्बतर दाने आए के सर्बतर गौनै के सर्बतर पौनै के सर्बतर देसै के सर्बतर पेसै के सर्बतर राजै के सर्बतर साजै के सर्बतर दीनै के सर्बतर लीनै के सर्बतर जाहो के सर्बतर पाहो के सर्बतर देसै के सर्बतर पेसै के सर्बतर कालै के सर्बतर पालै के सर्बतर हंता के सर्बतर गंता के सर्बतर पेखी के सर्बतर पेखी के सर्बतर काजै के सर्बतर राजै के सर्बतर सोखै के सर्बतर पोखै के सर्बतर तराणै के सर्बतर प्राणै के सर्बतर देसै के सर्बतर पेसै के सर्बतर मानिया सदैवं प्रधानिया के सर्बतर जापिया के सर्बतर थापिया के सर्बतर भानै के सर्बतर मानै के सर्बतर इंद्रै के सर्बतर चंद्रै के सर्बं कलीमै के परमं फहीमै
के आकल अलामै के साहिब कलामै के हुसनुल वजू है तमामुल रुजू है हमेसुल सलामै सलीखत मुदामै गनीमुल सिकस्तै गरीबुल परस्तै बिलंदुल मकानै जमीनुल जमानै तमीजुल तमामै रुजूअल निदानै हरीफुल अजीमै रजायक यकीनै अनेकुल तरंग हैं अभेद हैं अभंग हैं अजीजुल निवाज हैं गनीमुल खिराज हैं निरुकत स्वरूप हैं त्रिमुकत विभूत हैं प्रभुगत प्रभा हैं सुजुगत सुधा हैं सदैवं स्वरूप हैं अभेदी अनूप हैं समस्त पराज हैं सदा सर्व साज हैं समस्तुल सलाम हैं सदैवल अकाम हैं निर्बाध स्वरूप हैं अगाध हैं अनूप हैं ओअंग आद रूपे अनाद स्वरूपै अनंगी अनामे त्रिभंगी त्रिकामे त्रिबरगं त्रिबाधे अगंजे अगाधे सुभंग सर्ब भागे सुसर्बा अनुरागै त्रिपुगत स्वरूप हैं अचिज हैं अछूत हैं कि नरकं परनास हैं पृथ्वीउल प्रवास हैं निरुकत प्रभा हैं सदैवं सदा हैं विपुगत स्वरूप हैं प्रजुगत अनूप हैं निरुकत सदा हैं विपुगत प्रभा हैं अनुकत स्वरूप हैं प्रजुगत अनूप हैं चाचरी छंद अपंग हैं अनंग हैं अपेख हैं अलेख हैं अपर्म हैं अकर्म हैं अनाद हैं जुगाद हैं अजय हैं अभय हैं अभूत हैं अदूत हैं अनास हैं उदास हैं अतंद हैं अबंध हैं अभगत हैं विरक्त हैं अनास हैं प्रकाश हैं निचिंत हैं सुनिंत हैं अलेख हैं अदेख हैं अलेख हैं अपेख हैं अटाह हैं अगाह हैं असंभ हैं अगंभ हैं अनिल हैं अनाद हैं अनित हैं सुनित हैं अजात हैं अजाद हैं चरपट छंद त्वय प्रसाद सर्वं हंता सर्वं गंता सर्वं ख्याता सर्वं ज्ञाता सर्वं हर्ता सर्वं कर्ता सर्वं प्राणं सर्वं त्राणं सर्वं कर्मं सर्वं धर्मं सर्वं जुगता सर्वं मुक्ता रसावल छंद त्वय प्रसाद नमो नरक नासे सदैवं प्रकाशे अनंगं स्वरूपे अपंगं विभूते परमाथं परमाथे सदा सर्वसाथे अगाध स्वरूपे निर्बाध विभूते अनंगी अनामे त्रिभंगी त्रिकामे निरभंगी स्वरूपे सर्वंगी अनूपे ना पोत्रै ना पुत्रै ना सत्रै ना मित्रै ना तातै ना मातै ना जातै ना पातै निरसाकं सरीक है अमितो अमीक है सदैवं प्रभा है अजय है अजा है भगवती छंद त्वै प्रसाद चक के जाहर जहूर है के हाजर हजूर है हमेसुल सलाम है समस्तुल कलाम है के साहिब दिमाग है के हुसनल चराग है के कामल करीम है के राज करहीम है के रोजी देहांद है के राज करहिंद है करीमुल कमाल है के हुसनुल जमाल है गनीमुल खिराज है गरीबुल निवाज है हरीफुल सिकन है हिरासुल फिकन है कलंकं परनास है समस्तुल निवास है अगंजुल गनीम है रजायक रहीम है समस्तुल जुबा है के साहिब किरा है के नरकं परनास है बेहेस्तुल निवास है के सरबुल गवान है हमेसुल रवान है तमामुल तमीज हैं समस्तुल अजीज हैं परं परम ईस हैं समस्तुल अदीस हैं अदेसुल अलेख हैं हमेसुल अपेख हैं जमीनुल जमा हैं
अमीकुल इमा है, करीमुल कमाल है, के जुर्रत जमाल है, के अचलंग प्रकाश है, के अमितो सुबास है, के अजब स्वरूप है, के अमितो विभूत है, के अमितो पसा है, के आत्म प्रभा है, के अचलंग अनंग है, के अमितो अपंग है, मद भार छंद त्वय प्रसाद, मुन मन प्रणाम गुण गण मुदाम, अर बर अगंज हर नर प्रपंज, अन गण प्रणाम मुन मन सलाम, हर नर अखंड बर नर अमंड, अन भव अनास मुन मन प्रकाश, गुण गण प्रणाम जल थल मुदाम, अन छिज अंग आसन अपंग, उपमा अपार गत मित उदार, जल थल अमंड दिस विस अपंड, जल थल महंत दिस विस बेअंत, अनभव अनास त्रित धर तुरास, आ जान बाहु एक सदाहु, ओंकार आदि कथनी अनाद, खल खंड ख्याल गुर बर अकाल, घर घर प्रणाम चित चरण नाम, अन छिज गात आजिज ना बात, अन झंझ गात अन रंज बात, अन टुट भंडार अन थट अपार, आडीठ धर्म अत ढीठ कर्म, अन ब्रण अनंत दाता महंत, हर बोल मना छंद त्वय प्रसाद, करुणालय है अर कालय है, खल खंडन है मह मंडन है, जगतेश्वर है परमेश्वर है, कल कारण है सर्ब उबारण है, त्रित के धरण है जग के करण है, मन मान्या है जग जान्या है, सर्वं पर है सर्वं कर है, सर्ब पास्या है सर्ब नास्या है, करुणाकर है विश्वं पर है, सर्वेश्वर है जगतेश्वर है, ब्रह्मंडस है खल खंडस है, पर ते पर है, करुणाकर है अजपा जप है, अथपा थप है, अकृता कृत है, अमृता मृत है, अमृता मृत है, करुणा कृत है, अकृता कृत है, धरणी त्रित है, अमितेश्वर है परमेश्वर है, अकृता कृत है, अमृता मृत है, अजबा कृत है, अमृता मृत है, नर नाय

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, 40 ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣ ਦੇਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ, ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ, ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼, ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ
1: ਸ੍ਰੀ ਅਕਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ ਜੀਆੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾ ਤਿਸਾ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾ ਤਿਸਾਹੁ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ।

ਭਾਂਡਾ ਅਤ ਮਲੀਨਾ ਧੋਤਾ ਹੱਛਾ ਨਾ ਹੋਏ ਸੀ।

ਗੁਰੂਦੁਆਰੈ ਹੋਏ ਸੋਜੀ ਪਾਏ ਸੀ ਏਤ ਦੁਆਰੈ ਧੋਏ।

सब कुल तारसी। वाहे गुरु जी का खालसा, वाहे गुरु जी की।

Guru, Va, Guru, Va, Guru, Va.

ブルーワーブルーワーブルー。

Guru, Va, Guru, Va, Guru, Va, Guru.

ਤਰਗਤ ਹੋ ਕੇ ਸਾਧ ਸੰਗਤ ਜੀ ਆਪਣੇ ਨਾਮ ਨੂੰ ਸੁਣਨਾ ਕਰਨਾ ਜੀਓ ਨਾਭ ਚੱਕਰ ਤੇ ਸੁਣ ਸਕਦੇ ਹੋ ਹਿਰਦਾ ਚੱਕਣ ਜਿੱਥੇ ਦਿਲ ਦੀ ਧੜਕਣ ਉਸ ਚੱਕਰ ਤੇ ਸੁਣ ਸਕਦੇ ਹੋ ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ ਤੇ ਧਿਆਨ ਨਹੀਂ ਟਿਕਾਉਣਾ ਜੀਓ ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਹੈ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ ਜਿਨ੍ਹਾਂ ਗੁਰਮੁਖਾਂ ਨੂੰ ਨਾਮ ਨਹੀਂ ਸੁਣਦਾ ਸਾਸ ਗ੍ਰਾਸ ਅੰਤਰਗਤ ਸਿਮਰਨ ਵਿੱਚ ਧਿਆਨ ਰੱਖਣਾ ਜੀਓ ਸਵਾਸ ਅੰਦਰ ਨੂੰ ਜਾਂਦਾ ਵਾਹੇ ਫੀਲ ਕਰਨਾ ਸਵਾਸ ਬਾਹਰ ਨੂੰ ਆਉਂਦਾ ਗੁਰੂ ਫੀਲ ਕਰਨਾ ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ ਦੋ ਤਿੰਨ ਮਿੰਟ ਬਾਅਦ ਆਪਾਂ ਫਿਰ ਰਸਨਾ ਨਾਲ ਜਪਾਂਗੇ ਜੀਓ।

그를

ਦੋਇਕ ਦਰਸਾ ਜੇਕਰ ਅਸਨ ਡਿੱਠ ਜਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਸਭ ਸੇ ਦਿਸ ਗਵਾਓ।

ਓੜਿਨਦ ਕਰੇ ਜੇ ਆਪਣੀ ਤਾਨ ਸਤਿਗੁਰੂ ਪਾਇਆ ਇਹੋ ਜੇ ਬੁੱਧ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰੂ ਜੇ ਵਰਦਾਤਾ ਕੋ ਨੀ ਸਭ ਸੁਣਿਓ ਲੋਕ ਸਭ ਆਇਆ ਸਤਿਗੁਰੂ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾ।

ਔੜੀ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰੂ ਵਿੱਚ ਆਪ ਰੱਖਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲੇ ਸਦਾ ਮੁਖ ਹੈ ਜਿਨ ਵਿੱਚੋਂ ਮੂੰਹ ਚੁਕਾਇਆ। ਉੱਤਮ ਇਹੋ ਵਿਚਾਰ

ਕੌੜੀ ਸੇਵ ਕੀਤੀ ਸੰਤੋ ਕੀ ਜਿਨ ਸੱਚੋ ਸੱਚ ਧਿਆਇਆ ਉਹ ਨੀ ਮੰਦੇ ਪੈਰ ਨਾ ਰੱਖ ਕਸੂਕੇ ਧਰਮ ਕਮਾਇਆ ਔਰ ਦੁਨੀਆਂ ਤੋੜੇ ਬੰਦਰਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ।

ਜਾਣੀ ਜੀ ਦਿੱਤਾ ਸਾਚੇ ਵਿਦੇ ਕਰਤਾ ਵੀ ਸੱਚ ਤਾਂ ਜਾਣੀ ਹੈ ਜਾਂ ਸਿੱਖ ਸੱਚੀ ਲੈ ਦੇ ਜਾਣੇ ਜੀ ਕੀ ਪ੍ਰਦਾਨ ਕਰੇ ਸੱਚ ਤਾਂ ਪ੍ਰਜਾਣੀਏ ਜਾਂ ਆਤਮ ਕਿਰਤ ਨਿਵਾਸ ਸਤਿਗੁਰੂ ਨੂੰ।

करे आहार। धर्म धर्म का डेरा दूर, नानक रहया भरपूर।

ਕੋਠੇ ਮਿੰਟ ਪਾਣੀਆਂ ਲਾ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਵ ਦੇ ਹਰ ਪੁੱਜਣ ਨਾਹੀ ਹਾਰਿਆ ਕਰ ਫਰਮਾਇਸ ਖਾਇਆ ਵੇਖ ਮਹਿਲ ਤਮਰਨ ਵਿਸਾਰਿਆ ਜਰਿਆਈ ਜੋ ਬਨ ਹਾਰਿਆ ਜਰਿਆਈ ਜੋ ਬਨ ਹਾਰਿਆ।

ਸਵਾਰੀ ਸੰਗਤ ਜੀ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰਦੇ ਪਿਆਰੇ ਗੁਰਸਿੱਖ ਰਸਨਾ ਕਰੋ ਪਵਿੱਤਰ ਬਖਸ਼ੋ ਪਿਆਰ ਵਿੱਚ ਅਸੀਸ ਸਭ ਮਾਈ ਪਾਈ ਫਤਿਹ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ

ਉਪਮਾ ਮਹਾਨ ਪੂਰੇ ਸਤਿਗੁਰੂ ਜਗਤ ਗੁਰੂ ਵਾਲੀਏ ਕੁਲ ਆਲਮ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਜੀ ਜਾਗਤ ਜੋਤ ਜਪੈ ਨਿਸ ਬਾਸੁਰ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਛਤਰ ਛਾਇਆ ਹੇਠ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਰਬੱਤਰ ਮਾਈ ਭਾਈ ਗੁਰਸਿੱਖ ਬਹੁਤ ਵੱਡਿਆਂ ਭਾਗਾਂ ਵਾਲਿਓ ਗੁਰੂ ਬਖਸ਼ਿਸ਼ ਪ੍ਰਾਪਤ ਹੋਈ ਹੈ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ ਔਰ ਪਿਆਰੇ ਗੁਰਸਿੱਖਾਂ ਦਾ ਅੰਮ੍ਰਿਤ ਵੇਲੇ ਦਾ ਨਿਯਮ ਹੁੰਦਾ ਹੈ ਹਮੇਸ਼ਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ ਜਿੱਥੇ ਅੰਮ੍ਰਿਤ ਵੇਲੇ ਸਰੀਰਕ ਇਸ਼ਨਾਨ ਹੈ ਉੱਥੇ ਅੰਦਰ ਦਾ ਹਿਰਦੇ ਦਾ ਮਨ ਦਾ ਇੰਦਰੀਆਂ ਦਾ ਗੁਰੂ ਸ਼ਬਦ ਦੁਆਰੇ ਇਸ਼ਨਾਨ ਕਰਦੇ ਨੇ ਬਾਹਰਲੀ ਸੁਚੇਤਤਾ ਤੋਂ ਉਪਰੰਤ ਫਿਰ ਮਨ ਦੀ ਸੁਚੇਤਤਾ ਚੌਂਕੜਾ ਮਾਰਦੇ ਨੇ ਮਨ ਨੂੰ ਵਾਰੰਗਵਾਰ ਰੋਕ ਕੇ ਗੁਰੂ ਸ਼ਬਦ ਨਾਲ ਜੋੜਦੇ ਨੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਬਹੁਤ ਪਿਆਰੇ ਬੱਚਾ ਲਿਖੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਤਿਹਾਸ ਲਿਖਦਿਆਂ ਹੋਇਆ ਭਾਈ ਸਾਹਿਬ ਜੀ ਦੇ ਬੋਲ ਨੇ ਕਹਿੰਦੇ ਗੁਰੂ ਬਾਕ ਜਿਨ ਦ੍ਰਿੜ ਕਰ ਮਾਨੇ ਸੋ ਮਮ ਪਿਆਰੇ ਸਿੱਖ ਮਹਾਨੇ ਗੁਰੂ ਬਾਕ ਬਾਕ ਦਾ ਅਰਥ ਹੈ ਗੁਰੂ ਦੇ ਬੋਲ ਗੁਰੂ ਦਾ ਅੰਮ੍ਰਿਤ ਬਚਨ ਜੋ ਗੁਰੂ ਨੇ ਪਾਵਨ ਉਪਦੇਸ਼ ਬਖਸ਼ਿਆ ਹੈ ਉਹਨੂੰ ਸੁਣ ਕੇ ਤੇ ਜਿਨ੍ਹਾਂ ਨੇ ਸ਼ਬਦ ਨੂੰ ਮੰਨ ਲਿਆ ਹੈ ਉਹ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਬਣ ਜਾਂਦੇ ਨੇ ਗੁਰੂ ਬਾਕ ਜਿਨ ਦ੍ਰਿੜ ਕਰ ਮਾਨੇ ਸੋ ਮਾਂ ਪਿਆਰੇ ਸਿੱਖ ਮਹਾਨੇ ਜੱਗ ਹੈ ਜਾਮ ਜਾਮਣੀ ਰਹਿ ਮੱਜਣ ਕਰਤ ਇਕਾਂਤ ਹੋਏ ਬਾਹਰ ਮੋਰ ਸਰੂਪ ਕੋ ਹਿਰਦੈ ਵਿਚਾਰੈ ਮੋਰ ਸਰੂਪ ਕੋ ਹਿਰਦੈ ਧਾਰੈ ਮਨ ਦ੍ਰਿੜ ਕਰ ਸ਼ਬਦ ਵਿਚਾਰੇ ਗੁਰੂ ਬਾਕ ਗੁਰੂ ਦੇ ਬਚਨਾਂ ਨੂੰ ਦ੍ਰਿੜ ਕਰਕੇ ਮੰਨਦੇ ਨੇ ਅੰਮ੍ਰਿਤ ਵੇਲੇ ਜਾਗਦੇ ਨੇ ਮੱਝ ਤੋਂ ਭਾਵ ਇਸ਼ਨਾਨ ਕਰਦੇ ਨੇ ਫਿਰ ਗੁਰੂ ਸ਼ਬਦ ਵਿੱਚ ਸੁਰਤ ਜੋੜ ਲੈਂਦੇ ਨੇ ਉਹਨਾਂ ਸਿੱਖਾਂ ਦੀ ਹੋਰ ਕਰਨੀ ਹੋ ਜਾਂਦੀ ਹੈ ਧਰਮ ਕਿਰਤ ਕਰ ਸੰਤਨ ਸੇਵੈ ਪਰ ਤ੍ਰੈ ਪਰ ਤਨ ਕਬੂ ਨਾ ਲੇਵੈ ਨਿੰਦਾ ਝੂਠ ਨਾ ਨਿਟਰ ਬਖਾਨੈ ਪਰ ਦੁੱਖ ਦੁੱਖ ਪਰ ਸੁਖ

ਸ਼ੁੱਧ ਬਿਣ ਖਾਏ ਰੋਕ ਉਪਜਾਵੈ। ਹੋਹੇ ਨ ਸਤ ਨਾਮ ਕੋ ਸਿਮਰਨ, ਸਾਸ ਸਾਸ ਜਪ ਬਿਸਰਨ ਇੱਕ ਛਿਨ। ਗੁਰੂ ਕੇ ਪਿਆਰੇ ਬੋਲ ਜਿੱਦਾਂ ਨੇ ਮੰਨ ਲਏ ਨੇ, ਧਰਮ ਦੀ ਕਿਰਤ ਤੇ ਜਾਓਗੇ, ਧਰਮ ਦੀ ਕਿਰਤ ਕਰੋਗੇ, ਲੋੜਵੰਦਾਂ ਦੀ ਸਹਾਇਤਾ। ਪਰ ਸਰੂਪ ਤੋਂ ਅੱਖੀਆਂ ਨੂੰ ਰੋਕ ਕੇ ਰੱਖਦੇ ਨੇ, ਨਿੰਦਾ ਝੂਠ ਤੋਂ ਰੋਕ ਕੇ ਰੱਖਦੇ ਨੇ। ਦੇਖੋ ਬੋਲ ਕਿੰਨੇ ਪਿਆਰੇ ਲਿਖੇ ਨੇ, ਧਰਮ ਕਿਰਤ ਕਰ ਸੰਤਨ ਸੇਵਾ, ਪਰ ਤ੍ਰਿਆ ਪਰ ਤਨ ਕਭੂ ਨਾ ਲੀਵੈ। ਨਿੰਦਾ ਝੂਠ ਨਾ ਨਟਰ ਬਖਾਨਾ, ਪਰ ਦੁੱਖ ਦੁੱਖ ਪਰ ਸੁੱਖ ਸੁੱਖ ਮਨ। ਸ਼ੁਦਾ ਬਿਨਾ ਨਾ ਖੈ ਬੁਕਰੇ, ਵੱਡਾ ਬੋਲ ਜੇ। ਭੁੱਖ ਤੋਂ ਬਿਨਾਂ ਗੁਰੂ ਕਾ ਸਿੱਖ ਅੰਨ ਜਲ ਨਹੀਂ ਛਕਦਾ। ਨੀਂਦ ਬਿਨਾਂ ਨਾ ਸੁਪਤਨ ਪਰੈ, ਤੇ ਜੇ ਨੀਂਦ ਨਾ ਆਈ ਹੋਵੇ ਤੇ ਐਵੇਂ ਮੰਜੇ ਪਲੰਗ ਨੂੰ ਤੋੜੀ ਜਾਵੇ ਤੇ ਕੋਈ ਫਾਇਦਾ ਨਹੀਂ ਹੈ। ਗੁਰੂ ਕਾ ਸਿੱਖ ਫਿਰ ਗੁਰੂ ਗੁਰੂ ਦੇ ਜਾਪ ਨੂੰ ਜਪਦਾ ਹੈ। ਸ਼ੁਦਾ ਬਿਨਾਂ ਨਾ ਖੈ ਬੁਕਰੈ, ਨੀਂਦ ਬਿਨਾਂ ਨਾ ਸੁਪਤਨ ਪਰੈ, ਜੇ ਸੁਪਤੈ ਨਿਜਬਦ ਘਟਾਵੇ। ਨੀਂਦ ਤੋਂ ਬਿਨਾਂ ਸੋਵੇਗਾ, ਔਧ ਘਟੇਗੀ, ਉਮਰਾਂ ਘਟਦੀ ਜਾਂਦੀ ਹੈ। ਸ਼ੁੱਧ ਬਿਨ ਖਾਏ ਰੋਗ ਉਪਜਾਵੇ, ਭੁੱਖ ਤੋਂ ਬਿਨਾਂ ਖਾਵੇਗਾ ਤਾਂ ਰੋਗ ਪੈਦਾ ਹੋਵੇਗਾ, ਇੱਕ ਹੋਰ ਗੱਲ ਹੋ ਜਾਣੀ ਹੈ। ਹੋਹੇ ਨਾ ਸਤ ਨਾਮ ਕੋ ਸਿਮਰਨ, ਤੇ ਫਿਰ ਵਾਹਿਗੁਰੂ ਜੀ ਦੇ ਜਾਪ ਵੀ ਨਹੀਂ ਹੋਣਾ ਕਿਉਂਕਿ ਰੋਗ ਪੈਦਾ ਹੋ ਗਿਆ। ਹੋਹੇ ਨਾ ਸਤ ਨਾਮ ਕੋ ਸਿਮਰਨ, ਸਾਸ ਸਾਸ ਜਪ ਬਿਸਰਨਾ ਇੱਕ ਛਿਣ। ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾਲੂ ਦਾਤਾਰ ਜੀ ਕਿਰਪਾ ਕਰਦੇ ਨੇ, ਗੁਰੂ ਅੱਗੇ ਜੋਦੜੀ ਹੈ, ਦਾਤਾ ਆਪਣਾ ਪਿਆਰਾ ਨਾਮ ਬਖਸ਼ੋ, ਇੱਕ ਛਿਨ ਮਾਤਰ ਵੀ ਨਾਮ ਨਾ ਵਿਸਰੇ। ਤੁਸੀਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਕਿਰਪਾ ਹੈ। ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ, ਅੰਮ੍ਰਿਤ ਬਾਣੀ ਸਰਵਣ ਕਰਕੇ, ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਪਲਾਂ ਨੂੰ ਗੁਰਸੰਗਤ ਜੀ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਜੋ ਕੱਲ ਬੀਤ ਚੁੱਕਾ ਹੈ, ਅੱਸੂ ਮਹੀਨੇ ਦੀ ਵਿਚਾਰ ਹੋਈ ਸੀ, ਅੱਸੁਣ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਲੜੀਵਾਰ ਵਿਚਾਰ ਨਹੀਂ ਸੀ ਹੋਈ। ਵੈਸੇ ਗੁਰੂ ਘਰ ਦਾ ਨੇਮ ਹੈ ਰੋਜ਼ਾਨਾ ਲੜੀਵਾਰ ਸ਼ਬਦ ਨਾਲ ਸਾਂਝ ਬਣਦੀ ਹੈ। ਤੁਹਾਨੂੰ ਯਾਦ ਹੈ ਸੱਤਵੀਂ ਅਸ਼ਟਪਦੀ ਜਿਹੜੀ ਹੈ ਲੜੀਵਾਰ ਵਿਚਾਰ ਸਾਂਝ ਕਰਦਿਆਂ ਸਮਾਪਤ ਹੋ ਚੁੱਕੀ ਹੈ। ਅੱਠਵੀਂ ਅਸ਼ਟਪਦੀ ਜਿਸ ਵਿੱਚ ਗਰੀਬ ਨਿਵਾਜ ਨੇ ਕਿਰਪਾ ਕੀਤੀ ਹੈ, ਬ੍ਰਹਮ ਗਿਆਨੀ ਦੇ ਲੱਛਣ ਦਰਸਾਏ ਨੇ। ਬ੍ਰਹਮ ਗਿਆਨੀ ਕੈਸਾ ਹੁੰਦਾ ਹੈ? ਕਹਿਣ ਮੁਤਾਬਕ ਤੇ ਹਰ ਇੱਕ ਬੰਦਾ ਕਹਿੰਦਾ ਜੀ ਫਲਾਨਾ ਬ੍ਰਹਮ ਗਿਆਨੀ ਹੈ, ਉਹ ਬ੍ਰਹਮ ਗਿਆਨੀ ਹੈ। ਪਰ ਸਾਹਿਬ ਜੀ ਨੇ ਇਸੇ ਅੰਮ੍ਰਿਤ ਬਾਣੀ ਵਿੱਚ ਸਾਨੂੰ ਬਖਸ਼ਿਸ਼ ਕਰਨੀ ਹੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਨ। ਬ੍ਰਹਮ ਗਿਆਨੀ ਦੀ ਮਹਿਮਾ ਕੇਵਲ ਬ੍ਰਹਮ ਗਿਆਨੀ ਹੀ ਜਾਣ ਸਕਦਾ, ਵਰਨਾ ਹੋਰ ਕੋਈ ਨਹੀਂ ਹੈ। ਧੰਨ ਮੇਰੇ ਗਰੀਬ ਨਿਵਾਜ ਕਿਰਪਾਲੂ ਦਾਤਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਵੇਂ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਸਲੋਕ ਮਨ ਸਾਚਾ ਮੁਖ ਸਾਚਾ ਸੋਏ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਦਾ ਪਹਿਲਾ ਲੱਛਣ ਸਲੋਕ ਵਿੱਚ ਹੀ ਸਾਰਾ ਰਿਜ਼ਲਟ ਨਿਕਲ ਆਉਣਾ ਹੈ। ਉਹਦਾ ਮਨ ਬਿਲਕੁਲ ਅੰਦਰੋਂ ਸੱਚਾ ਹੋ ਜਾਂਦਾ ਹੈ, ਸੱਚੇ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ, ਸਾਚਾ। ਤੁਸੀਂ ਬਚਨ ਪੜ੍ਹਦੇ ਹੋ, ਜਿਨ ਮਨ ਹੋਰ ਮੁੱਖ ਹੋਰ ਸੇ ਕੰਡ ਕੱਚਿਆ। ਮਨ ਅੰਦਰ ਕੁਝ ਹੋਰ ਹੈ, ਮੁੱਖ ਵਿੱਚ ਕੁਝ ਹੋਰ ਹੈ, ਤਾਂ ਪਾਤਸ਼ਾਹ ਜੀ ਕਹਿੰਦੇ ਐਸਾ ਪੁਰਖ ਜਿਹੜਾ ਪ੍ਰਵਾਨ ਨਹੀਂ ਹੁੰਦਾ। ਬ੍ਰਹਮ ਗਿਆਨੀ ਦੀ ਬਿਰਤੀ ਕਿਹੋ ਜਿਹੀ ਹੈ? ਉਹਦਾ ਅੰਦਰ ਵੀ ਸੱਚਾ ਹੈ, ਮਨ ਬਿਲਕੁਲ ਸੱਚੇ ਪਰਮਾਤਮਾ ਨਾਲ ਜੁੜਿਆ ਹੋਇਆ ਹੈ। ਮੁੱਖ ਸਾਚਾ ਸੋਏ, ਤੇ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਮੁੱਖ ਤੋਂ ਵੀ ਸੱਚੇ ਨਾਮ ਨੂੰ ਹੀ ਉਚਾਰਦਾ ਹੈ, ਵਰਨਾ ਮੁੱਖ ਚੋਂ ਤਾਂ ਉਚਾਰਦਾ, ਉਹਦਾ ਰੋਮ ਰੋਮ ਵੀ ਗੁਰੂ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਦਾ ਹੈ। ਜਰਾ ਕੁ ਆਪਾਂ ਆਪਣੇ ਖਿਆਲ ਕਰੀਏ, ਸਾਡਾ ਮਨ ਕੈਸਾ ਹੈ? ਹਰ ਪਾਸੇ ਦੌੜਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ।

ਕਹਿੰਦੇ ਇੱਕ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਵੱਲੇ ਉਹਦੀ ਨਿਗਾਹ ਨਹੀਂ ਜਾਂਦੀ, ਭਾਵ ਜਿਹਨੂੰ ਵੀ ਉਹ ਵੇਖਦਾ ਉਹਦੇ ਵਿੱਚ ਉਹਨੂੰ ਗੁਰੂ ਦਾ ਸਰੂਪ ਨਜ਼ਰ ਆਉਂਦਾ ਹੈ। ਬ੍ਰਹਮ ਦੀਸਾ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨੈ ਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਇਹ ਬ੍ਰਹਮ ਗਿਆਨੀ ਦੇ ਲੱਛਣ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨੂੰ ਚਾਰ ਸ਼ਫੇਰੇ ਬ੍ਰਹਮੀ ਬ੍ਰਹਮੀ ਬ੍ਰਹਮੀ ਬ੍ਰਹਮ ਨਜ਼ਰ ਆਉਂਦਾ ਹੈ। ਬ੍ਰਹਮ ਤੋਂ ਬਿਨਾਂ ਵੇਖਦਾ ਕੋਈ ਨਹੀਂ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿਉਂਕਿ ਜੇ ਵਾਸਤਵ ਵਿੱਚ ਵੇਖਿਆ ਜਾਵੇ ਗੁਰੂ ਸਵਾਰੀ ਸੰਗਤ ਜੀ, ਸਾਡੀ ਉਹ ਬਿਰਤੀ ਨਹੀਂ ਹੈ। ਆ ਜਿੰਨੇ ਸਰੀਰ ਤੁਰੇ ਫਿਰਦੇ ਨੇ, ਜੋ ਜੋ ਵੀ ਹੈ, ਸਰਗੁਣ ਸਰੂਪ ਹੈ, ਇਹ ਕੇਵਲ ਮੇਰੇ ਵਾਹਿਗੁਰੂ ਜੀ ਦਾ ਹੀ ਸਰੂਪ ਹੈ। ਜੇ ਉਸ ਵਾਸਤਵ ਵਿੱਚ ਬ੍ਰਹਮ ਗਿਆਨ ਦੇ ਵਿੱਚ ਵੇਖਿਆ ਜਾਵੇ ਤੇ ਜੇ ਨਿਰਗੁਣ ਵਿੱਚ ਵੇਖਿਆ ਜਾਵੇ ਤਾਂ ਉਹਦਾ ਰੂਪ ਰੇਖਾ ਹੈ ਹੀ ਕੁਝ ਨਹੀਂ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਨ ਸਗਲੀ ਮੋਹੀ। ਨਿਰਗੁਣ ਸਰੂਪ ਕਰਕੇ ਨਾ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਸੋਝੀ ਉਹਨੂੰ ਆਉਂਦੀ ਹੈ ਜਿਹਨੂੰ ਸਤਿਗੁਰੂ ਆਪ ਦੇ ਦੇਣ। ਤੁਸੀਂ ਇੱਕ ਹੋਰ ਬੋਲ ਬੜਾ ਪਿਆਰਾ ਪੜ੍ਹਦੇ ਸੁਣਦੇ ਰਹਿੰਦੇ ਹੋ, ਆਮ ਕਥਾ ਵਾਚਕ ਸਿੰਘ ਮੰਗਲਾਚਰਨ ਕਰਦੇ ਨੇ, ਤੁਸੀਂ ਜਪ ਸਾਹਿਬ ਜਾਪ ਸਾਹਿਬ ਜੀ ਦੇ ਵਿੱਚ ਬਚਨ ਪੜ੍ਹੇ ਨੇ, ਚੱਕਰ ਚਿਹਨ ਅਰ ਵਰਨ ਜਾਤਰ ਪਾਤ ਨਹਿਣ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਣ ਸਾਹੇ ਸਹਾਨ ਗਨਜੈ, ਤਰ ਭਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਾਂਤਰਨ ਕਹਿਤ, ਤਵ ਸਰਬਨਾਮ ਕਥੈ ਕਵਣ ਕਰਮ ਨਾ ਵਰਣਤ ਸੁਮਤ। ਬ੍ਰਹਮ ਗਿਆਨੀ ਜਿਹੜਾ ਸਮਝ ਲੈਂਦਾ ਹੈ ਪ੍ਰਮਾਤਮਾ ਸਭ ਥਾਂ ਤੇ ਤੂੰ ਹੀ ਵਸ ਰਿਹਾ ਹੈ, ਜਹਿ ਜਹਿ ਪੇਖੋ ਤਹਿ ਹਜ਼ੂਰ ਦੂਰ ਕਤੋਂ ਨਾ ਜਾਈਏ। ਬ੍ਰਹਮ ਗਿਆਨੀ ਦੇ ਲੱਛਣ ਨੇ, ਉਹ ਜਿੱਧਰ ਜਿੱਧਰ ਵੇਖਦਾ ਹੈ ਉੱਧਰ ਉੱਧਰ ਉਹਨੂੰ ਬ੍ਰਹਮ ਹੀ ਬ੍ਰਹਮ ਪ੍ਰਮਾਤਮਾ ਹੀ ਪ੍ਰਮਾਤਮਾ ਨਜ਼ਰ ਆਉਂਦਾ ਹੈ। ਸਾਡੀ ਨਿਗਾਹ ਤੇ ਹੋਰ ਹਿਸਾਬ ਦੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਦੇ, ਬ੍ਰਹਮ ਗਿਆਨੀਆਂ ਦੇ ਲੱਛਣ ਹੁੰਦੇ ਨੇ, ਦੂਰ ਕਤੋਂ ਨਾ ਜਾਈ ਸੋਝੀ ਹੈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਈਤ ਊਤ ਨਹੀਂ ਬੀਛੜੈ ਸੋ ਸੰਗੀ ਗਣੀਐ। ਇਹੀ ਬੋਲਾਂ ਨੂੰ ਦਸ਼ਮੇਸ਼ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸਤੁਲ ਸਲਾਮ ਹੈ ਸਮਾਸਤੁਲ ਕਲਾਮ ਹੈ, ਕਿ ਸਾਹਿਬ ਦੀ ਮਾਗ ਹੈ ਕਿ ਹੁਸਨਲ ਚਿਰਾਗ ਹੈ। ਇਹਨਾਂ ਬੋਲਾਂ ਨੂੰ ਸਾਹਿਬਾਂ ਨੇ ਹੋਰ ਵੀ ਕਿਰਪਾ ਕੀਤੀ ਹੈ, ਜਿਮੀ ਜਮਾਣ ਵੇਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਬ੍ਰਹਮ ਗਿਆਨੀ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਵੀ ਜੋ ਵਰਤਾਰਾ ਵਰਤ ਰਿਹਾ ਹੈ ਉਹ ਕੇਵਲ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਹੁਕਮ ਅੰਦਰ ਬ੍ਰਹਮ ਅੰਦਰ ਹੀ ਵਰਤ ਰਿਹਾ ਹੈ, ਸਭ ਥਾਂ ਤੇ ਉਹਦਾ ਹੁਕਮ ਚੱਲਦਾ ਹੈ। ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਬੰਗ ਕੇ ਬੰਗਾਲੀ ਫਰੰਗ ਕੇ ਫਰੰਗਾ ਵਾਲੀ, ਦਿੱਲੀ ਕੀ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ, ਰੋ ਕੇ ਰੋਹੇਲੇ ਮਾਗ ਦੇਸ ਕੇ ਮੰਗੇਲੇ, ਬੀਰ ਬੰਗ ਸੀ ਬੁਦੇਲੇ ਪਾਪ ਪੁੱਜ ਕੋ ਮਲਤ ਹੈ, ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨਿਆਵੈ, ਤਿਬਤੀ ਧਿਆਵੈ ਦੁਖ ਦੇਹ ਕੋ ਦਲਤ ਹੈ, ਜਿਨ ਤੋਹੇ ਧਿਆਇਓ ਤਿਨ ਪੂਰਨ ਪ੍ਰਤਾਪ ਪਾਇਓ, ਸਰਬ ਧਨ ਥਾਮ ਫਲ ਫੂਲ ਸਿਉ ਫਲਤ ਹੈ। ਉਹਨੂੰ ਬਚਨ ਚੇਤੇ ਹੈ ਵੀ ਗਰੀਬ ਨਿਵਾਸ ਸਭ ਥਾਂ ਤੇ ਤੁਹਾਡਾ ਹੁਕਮ ਹੈ, ਤੁਹਾਥੋਂ ਬਿਨਾਂ ਕੁਝ ਹੈ ਹੀ ਨਹੀਂ ਹੈ। ਉਹਦੇ ਅੰਦਰ ਸੋਝੀ ਹੈ ਕਰਨ ਕਾਰਨ ਪ੍ਰਭ ਏਕ ਹੈ, ਸਾਰੇ ਕਰਤੱਬਾਂ ਨੂੰ ਕਰਨ ਵਾਲਾ ਕੇਵਲ ਇੱਕ ਹੀ ਪ੍ਰਮਾਤਮਾ ਹੋਰ ਨਹੀਂ, ਅਵਰ ਨਾ ਪੀਖ ਹੈ ਇੱਕ ਸਬਿਣ ਕੋਈ, ਇੱਕ ਤੋਂ ਬਿਨਾਂ ਕੋਈ ਵੇਖਦਾ ਹੀ ਨਹੀਂ ਹੈ। ਵਾਹਿਗੁਰੂ ਤੂੰ ਹੀ ਵਰਤ ਰਿਹਾ ਹੈ, ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਥਲ ਮਹੀ ਅਲ ਸੋਏ, ਜਲਾਂ ਵਿੱਚ ਥਲਾਂ ਵਿੱਚ ਧਰਤੀ ਤੇ ਆਕਾਸ਼ ਤੇ, ਹੇ ਮੇਰੇ ਵਾਹਿਗੁਰੂ ਨਿਰੰਕਾਰ ਤੂੰ ਹੀ ਤਾਂ ਸੁਭਾਏ ਮਾਣ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਨੇ ਕਿਰਪਾ ਕੀਤੀ, ਉਹ ਵੀ ਇਹੋ ਹੀ ਬਚਨ ਮੇਰੇ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਆ ਹੈ। ਤੂੰ ਆਦਿ ਪੁਰਖ ਅਪਰੰਪ

ਸਦਾ ਤੂੰ ਇੱਕੋ ਜੀ, ਤੂੰ ਨਿਹ ਚਲ ਕਰਤਾ ਸੋਈ। ਯੁੱਗ ਦਾ ਅਰਥ ਹੁੰਦਾ ਦੋ, ਦੋ ਤੇ ਦੋ ਚਾਰ, ਚਾਰੇ ਯੁੱਗਾਂ ਵਿੱਚ ਅਥਵਾ ਯੁੱਗ ਬਦਲਦੇ ਜਾਂਦੇ ਨੇ ਪਰ ਤੂੰ ਨਹੀਂ ਬਦਲਦਾ। ਬ੍ਰਹਮ ਗਿਆਨੀ ਕੇਵਲ ਸੋਝੀ ਆ ਗਈ ਹੈ ਪਰਮਾਤਮਾ ਇੱਕ ਤੂੰ ਹੀ ਬਦਲਾਉਣ ਵਾਲਾ ਹੈ, ਤੇਥੋਂ ਬਿਨਾਂ ਕੁਝ ਹੈ ਹੀ ਨਹੀਂ ਹੈ। ਬਚਨ ਬੜੇ ਪਿਆਰੇ ਨੇ, ਅਵਰ ਨਾ ਪੇਖਾ ਏਕੋ ਸੋ ਬਿਨ ਕੋਈ, ਇੱਕ ਤੋਂ ਬਿਨਾਂ ਉਹਨੂੰ ਕੋਈ ਦਿਸਦਾ ਹੀ ਨਹੀਂ ਹੈ। ਉਹਨੂੰ ਸਾਹਿਬਾਂ ਦੇ ਬੋਲ ਹੋਰ ਵੀ ਸੁਰਤ ਵਿੱਚ ਵਸੇ ਰਹਿੰਦੇ ਨੇ, ਦੂਸਰ ਹੋਏ ਤਾਂ ਸੋਝੀ ਪਾਏ, ਤੇਥੋਂ ਬਿਨਾਂ ਦੂਜਾ ਕੋਈ ਗਿਆਨ ਵਾਲਾ ਹੈ ਹੀ ਨਹੀਂ ਹੈ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਵੀ ਇਹ ਲੱਛਣ ਜਿਹੜੇ ਨੇ ਨਾ, ਇਹ ਬ੍ਰਹਮ ਗਿਆਨ ਦੇ ਲੱਛਣ ਹੁੰਦੇ ਨੇ। ਭਾਵ ਜੀ ਦੇ ਅੰਦਰ ਬ੍ਰਹਮ ਦਾ ਗਿਆਨ ਆ ਗਿਆ ਹੈ, ਜਿਹਨੇ ਬ੍ਰਹਮ ਦੇ ਨਾਲ ਸਾਂਝ ਪਾਲੀ ਹੈ ਉਹ ਤਾਂ ਬ੍ਰਹਮ ਦਾ ਰੂਪ ਹੀ ਹੋ ਜਾਂਦਾ ਹੈ, ਉਹ ਪਿਆਰਾ ਸੇਵਕ ਉਹਦਾ ਰੂਪ ਹੋ ਜਾਂਦਾ ਹੈ। ਪਰ ਉਹਦਾ ਰੂਪ ਹੋਣ ਵਾਸਤੇ ਘਾਲਣਾ ਘਾਲਣੀ ਪੈਂਦੀ, ਐਵੇਂ ਨਹੀਂ ਬਣਿਆ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲਾਗੇ ਅੰਗ, ਹਰ ਜਣ ਐਸਾ ਚਾਹੀਏ ਜਿਉ ਪਾਨੀ ਸਰਬੰਗ। ਕਬੀਰ ਪਾਨੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਹਰ ਦਾ ਰੂਪ ਹੋ ਜਾਂਦਾ ਹੈ,

ਇੱਕ ਵਾਰ ਪਿਆਰ ਵਿੱਚ ਸਾਰੇ ਮਾਈ ਭਾਈ ਆਖੋ ਸਤਨਾਮ ਸ਼੍ਰੀ। ਗਰੀਬ ਨਿਵਾਜ ਜੀ ਹੁਣ ਕਿਰਪਾ ਕਰਦੇ ਲੱਛਣ ਹੋਰ ਦਰਸਾ ਰਹੇ ਨੇ। ਬ੍ਰਹਮ ਗਿਆਨੀ ਸਦਾ ਨਿਰਲੇਪ, ਉਹ ਸਦਾ ਨਿਰਲੇਪ ਹੁੰਦਾ, ਲਪਾਏਮਾਨ ਨਹੀਂ ਹੈ। ਕਹਿੰਦੇ ਕਿਵੇਂ ਨਿਰਲੇਪ ਹੁੰਦਾ ਹੈ, ਨਾਲ ਹੀ ਪ੍ਰਸ਼ਨ ਹੈ ਤੇ ਨਾਲ ਹੀ ਆਂਸਰ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਸਵਾਲ ਕੀਤਾ ਵੀ ਨਿਰਲੇਪ ਤੇ ਕਹਿ ਦਿੱਤਾ ਵੀ ਨਿਰਲੇਪ ਹੈ ਕਿਵੇਂ ਹੈ, ਪਹਿਲਾ ਪ੍ਰਸ਼ਨ ਹੈ। ਤਾਂ ਮਹਾਰਾਜ ਨਾਲ ਆਂਸਰ ਦਿੰਦੇ ਨੇ ਜੈਸੇ, ਇਹਦਾ ਜਵਾਬ ਹੈ, ਜੈਸੇ ਜਲਮ ਹੈ ਕਮਲ ਅਲੇਪ। ਪਹਿਲਾ ਪ੍ਰਸ਼ਨ ਕੀ ਹੈ, ਬ੍ਰਹਮ ਗਿਆਨੀ ਸਦਾ ਨਿਰਲੇਪ, ਨਿਰਲੇਪ ਹੈ ਤੇ ਸਵਾਲੀਏ ਨੇ ਸਵਾਲ ਕੀਤਾ ਵੀ ਨਿਰਲੇਪ ਕਿੱਦਾਂ। ਤਾਂ ਮਹਾਰਾਜ ਕਹਿੰਦੇ ਜੈਸੇ ਜਲਮ ਹੈ ਕਮਲ ਅਲੇਪ, ਜਿਵੇਂ ਕਿ ਜਲ ਦੇ ਵਿੱਚ ਕਮਲ ਜਿਹੜਾ ਉਹ ਨਿਰਲੇਪ ਹੈ। ਕਮਲ ਹੁੰਦਾ ਕਿੱਥੇ ਤੁਹਾਨੂੰ ਪਤਾ ਹੈ, ਸੁੱਕੇ ਥਾਂ ਤੇ ਕਮਲ ਲਾ ਦੋਗੇ ਜਿੱਥੇ ਮਿੱਟੀ ਬਿਲਕੁਲ ਸੁੱਕੀ ਹੋਵੇ, ਬਿਲਕੁਲ ਵਾਹਣ ਵਗਿਆ ਹੋਵੇ, ਉੱਥੇ ਕਮਲ ਦਾ ਬੂਟਾ ਜਿਹੜਾ ਫੁੱਲ ਲੱਗਦੇ ਨੇ, ਕੋਈ ਗੁਲਾਬ ਵਰਗੇ ਚਿੱਟ ਲਾਲ ਲਾਲ ਰੰਗ ਦੇ ਵੀ ਹੁੰਦੇ ਨੇ, ਪੀਲੇ ਵੀ, ਕਈ ਤਰ੍ਹਾਂ ਦਾ ਗੁਲਾਬ ਹੈ ਕਮਲ ਦਾ ਫੁੱਲ ਜਿਹੜਾ ਹੈ, ਪਰ ਇੱਕ ਗੱਲ ਦਾ ਤੁਹਾਨੂੰ ਪਤਾ ਹੈ, ਉਹ ਸੁੱਕੀ ਮਿੱਟੀ ਵਿੱਚ ਪੈਦਾ ਬਿਲਕੁਲ ਨਹੀਂ ਹੁੰਦਾ। ਉਹ ਕਿੱਥੇ ਹੁੰਦਾ ਹੈ, ਪਾਣੀ ਵਿੱਚ ਹੁੰਦਾ ਹੈ, ਚਿੱਕੜ ਵਿੱਚ ਹੁੰਦਾ ਹੈ, ਚਿਕੜਾਈ ਵਿੱਚ ਹੁੰਦਾ ਹੈ। ਨਿਰਲੇਪ ਕਿਵੇਂ ਬ੍ਰਹਮ ਗਿਆਨੀ, ਸੰਸਾਰ ਇੱਕ ਚਿੱਕੜ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਪੰਕਜ ਮੋਹ ਪੱਗ ਨਹੀਂ ਚੱਲ ਹਮ ਦੇਖਾ ਤਹਿ ਡੂਬੀ ਆਲੇ। ਮੋਹ ਮਮਤਾ ਦਾ ਚਿੱਕੜ ਹੈ ਜਿਸ ਵਿੱਚ ਤ੍ਰਿਸ਼ਨਾ ਦੀਆਂ ਲਹਿਰਾਂ ਪਾਣੀ ਵਗਦਾ ਹੈ। ਸੰਸਾਰ ਵਿੱਚ ਰਹਿੰਦਾ ਜ਼ਰੂਰ ਹੈ, ਪਰ ਜਿਵੇਂ ਉਹ ਕਮਲ ਦਾ ਬੂਟਾ ਜਿਹੜਾ ਚਿੱਕੜ ਤੋਂ ਬਿਨਾਂ ਪੈਦਾ ਨਹੀਂ ਹੁੰਦਾ, ਗੁਰੂ ਦਾ ਸਿੱਖ ਬ੍ਰਹਮ ਬੇਤਾ ਜਿਹੜਾ ਹੈ ਉਹ ਸੰਸਾਰ ਰੂਪੀ ਚਿੱਕੜ ਵਿੱਚ ਜ਼ਰੂਰ ਹੈ, ਪਰ ਬਿਲਕੁਲ ਜਿਵੇਂ ਕਮਲ ਦਾ ਫੁੱਲ ਨਿਰਲੇਪ ਹੈ ਤੇਵੇਂ ਉਹ ਨਿਰਲੇਪ ਹੈ। ਇੱਕ ਤੁਹਾਨੂੰ ਦ੍ਰਿਸ਼ਟਾਂਤ ਹੋਰ ਚੇਤਾ ਆ ਜਾਣਾ ਹੈ, ਤੁਸੀਂ ਮੁਰਗਾਬੀ ਦਾ ਦ੍ਰਿਸ਼ਟਾਂਤ ਬੜੀ ਵਾਰ ਸੁਣਿਆ ਹੈ, ਇਹ ਤੁਸੀਂ ਬੋਲ ਸੁਣੇ ਨੇ, ਜੈਸੇ ਜਲ ਮੈਂ ਕਮਲ ਨਿਰਾਲ ਮੁਰਗਾਈ ਨੈ ਸਾਣੇ। ਵੀ ਮੁਰਗਾਬੀ ਜਿਹੜੀ ਹੈ ਉਹ ਪਾਣੀ ਤੇ ਉੱਤੇ ਉੱਤੇ ਤਰਦੀ, ਇਸ ਗੱਲ ਦਾ ਤੁਹਾਨੂੰ ਪਤਾ ਹੈ, ਪਰ ਤੁਸੀਂ ਸੋਝੀ ਰੱਖਣ ਵਾਲੇ ਪਿਆਰੇ ਗੁਰ ਸਿੱਖੋ, ਅਗਰ ਪਾਣੀ ਨਾ ਹੋਵੇ ਤੇ ਮੁਰਗਾਬੀ ਤਰਜੇਗੀ, ਪਾਣੀ ਹੈ ਹੀ ਨਹੀਂ ਹੈ, ਥਾਂ ਤੇ ਸੁੱਕਾ, ਤੇ ਉੱਥੇ ਮੁਰਗਾਬੀ ਨੇ ਕਿੱਥੇ ਤਰਨਾ। ਮੇਰੇ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜਿਵੇਂ ਪਾਣੀ ਤੋਂ ਬਿਨਾਂ ਮੁਰਗਾਬੀ ਤਰ ਨਹੀਂ ਸਕਦੀ, ਪਾਣੀ ਹੋਵੇਗਾ ਤਾਂ ਤਰੇਗਾ, ਬ੍ਰਹਮ ਗਿਆਨੀ ਦੇ ਲੱਛਣ ਹੈ। ਸੰਸਾਰ ਵਿੱਚ ਮੇਰੇ ਵਾਹਿਗੁਰੂ ਜੀ ਨੇ ਬੇਅੰਤ ਪਦਾਰਥ ਬਖਸ਼ੇ ਹੋਣ, ਬੇਅੰਤ ਧਨ ਦੌਲਤ ਹੋਵੇ, ਦੋਤ ਪੋਤ ਹੋਵੇ, ਧੀਆਂ ਪੁੱਤਰ ਹੋਣ, ਚਾਰ ਸ਼ਫੇਰੇ ਇੱਕ ਪਾਣੀ ਹੈ, ਤੇ ਮੁਰਗਾਬੀ ਪਾਣੀ ਦੇ ਉੱਤੇ ਉੱਤੇ ਤਰੀ ਹੈ ਨਾ, ਪਰਿਵਾਰ ਵਿੱਚ ਸੋਹਣਾ ਘਰ ਵੀ ਹੈ, ਸਭ ਕੁਝ ਹੈ, ਪਰ ਸਾਰੇ ਕੁਝ ਵਿੱਚ ਰਹਿੰਦਾ ਹੋਇਆ, ਹਾਂਜੀ ਸਮਝ ਆ ਗਈ, ਮੁਰਗਾਬੀ ਦੀ ਤਰ੍ਹਾਂ ਉੱਤੇ ਉੱਤੇ ਤਰਦਾ, ਉਹ ਦਲ ਦਲ ਦੇ ਵਿੱਚ ਫਸਦਾ ਨਹੀਂ ਹੈ, ਮੋਹ ਮਮਤਾ ਦੇ ਵਿੱਚ ਫਸਦਾ ਨਹੀਂ ਹੈ, ਹੈ ਤਾਂ ਸਾਰਾ ਕੁਝ ਜਲ ਰੂਪ ਹੈ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦਾ ਲੱਛਣ ਹੈ, ਕਮਲ ਦਾ ਦ੍ਰਿਸ਼ਟਾਂਤ ਦਿੱਤਾ ਹੈ ਤੇ ਮੁਰਗਾਬੀ ਦਾ ਦ੍ਰਿਸ਼ਟਾਂਤ ਦਿੱਤਾ ਹੈ, ਇਉਂ ਨਿਰਲੇਪ ਰਹਿੰਦਾ ਹੈ। ਅੱਗੇ ਹੋਰ ਦੱਸਦੇ ਨੇ, ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਨਿਰਦੋਖ ਤੋਂ ਭਾਵ ਹੈ ਦੋਸ਼ਾਂ ਤੋਂ ਰਹਿਤ ਹੈ, ਉਹ ਪਾਪਾਂ ਤੋਂ ਰਹਿਤ ਹੈ, ਉਹ ਪਾਪਾਂ ਵੱਲੇ ਆਪਣਾ ਕਦਮ ਨਹੀਂ ਕਰਦਾ, ਦੋਸ਼ਾਂ ਤੋਂ ਰਹਿਤ ਹੈ। ਜਿਵੇਂ ਕਿ ਫਿਰ ਨਾਲ ਦੀ ਨਾਲ ਮੇਰੇ ਸਾਹਿਬ ਜੀ ਨੇ ਕਿਰਪਾ ਕੀਤੀ, ਆਂਸਰ ਦਿੱਤਾ ਹੈ, ਸੂਰਜ ਚੜਿਆ, ਸੂਰਜ ਦੀ ਟਿੱਕੀ ਚੜ ਗਈ ਹੈ, ਸੂਰਜ ਦੀ ਜਿਹੜੀ ਤਪਸ਼ ਹੈ, ਸੂਰਜ ਦੀਆਂ ਜਿਹੜੀਆਂ ਕਿਰਨਾਂ ਨੇ, ਉਹ ਸਭ ਚੰਗੀਆਂ ਮੰਦੀਆਂ ਥਾਵਾਂ ਤੇ ਬਰਾਬਰ ਪੈ ਰਹੀਆਂ ਨੇ। ਸੂਰਜ ਜਿਹੜਾ ਹੈ ਉਹ ਕਿਸੇ ਨਾਲ ਈਰਖਾ ਵਿਰੋਧ ਨਹੀਂ ਕਰ ਰਿਹਾ ਵੀ ਫਲਾਣੇ ਬੰਦੇ ਨੂੰ ਤੇ ਮੈਂ ਧੁੱਪ ਦੇਣੀ ਹੈ ਜਾਂ ਫਲਾਣੀ ਜਗ੍ਹਾ ਤੇ ਤੇ ਛਾਂ ਰੱਖਣੀ ਹੈ ਉਸ ਜਗ੍ਹਾ ਤੇ ਧੁੱਪ ਦੇਣੀ, ਨਾ, ਉਹਦੀਆਂ ਜਿਹੜੀਆਂ ਕਿਰਨਾਂ ਨੇ ਉਹ ਬਰਾਬਰ ਦੀਆਂ ਸਭ ਤੇ ਜਾ ਰਹੀਆਂ ਨੇ। ਕੋਈ ਵੀ ਇਹਦੀ ਕੋਈ ਜੀਜ ਹੈ, ਕੋਈ ਕੱਪੜੇ ਬਸਤਰ ਪਏ ਨੇ, ਕੋਈ ਹੋਰ ਗਿੱਲੀ ਜਗ੍ਹਾ ਹੈ, ਕੋਈ ਕਿਵੇਂ ਦਾ ਥਾਂ ਹੈ, ਉਹ ਸਾਰਿਆਂ ਦਾ ਕੰਮ ਹੈ ਵੀ ਉਹਨੂੰ ਸੁਕਾਉਣਾ, ਉਹਦਾ ਕੰਮ ਇੱਦਾਂ ਦਾ ਹੈ। ਤਾਂ ਮਹਾਰਾਜ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੈ
ਉਹ ਦੋਸ਼ਾਂ ਤੋਂ ਰਹਿਤ ਹੈ। ਜਿਵੇਂ ਸੂਰਜ ਹੈ ਤਿਵੇਂ ਮਹਾਰਾਜ ਕਹਿੰਦੇ ਉਹ ਦੋਸ਼ਾਂ ਵਿੱਚ ਨਹੀਂ ਪੈਂਦਾ, ਉਹ ਪਾਪਾਂ ਵਿੱਚ ਗਲਤਾਨ ਨਹੀਂ ਹੁੰਦਾ। ਹਾਂ, ਜਿਹੜੇ ਸੰਸਾਰੀ ਮਨੁੱਖ ਨੇ ਉਹ ਪਾਪਾਂ ਦੇ ਵਿੱਚ ਗਲਤਾਨ ਹੁੰਦੇ ਨੇ। ਤੁਸੀਂ ਚੇਤਾ ਰੱਖੋ, ਪਾਪ ਹੈ ਬੁਰਾ, ਪਾਪ ਹੈ ਬੁਰਾ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ। ਸਾਹਿਬਾਂ ਦੇ ਅੰਮ੍ਰਿਤ ਬਚਨ ਨੇ ਪਾਪ ਬੁਰਾ ਪਾਪੀ ਕਹੋ ਪਿਆਰਾ, ਪਾਪ ਹੈ ਬੁਰਾ ਪਰ ਪਾਪੀ ਪੁਰਸ਼ ਨੂੰ ਪਾਪ ਜਿਹੜਾ ਚੰਗਾ ਲੱਗਦਾ ਉਹ ਪਾਪਾਂ ਦੇ ਵਿੱਚ ਹੀ ਗਲਤਾਨ ਰਹਿੰਦਾ ਹੈ। ਇੱਕ ਮੇਰੇ ਸਾਹਿਬਾਂ ਦਾ ਹੋਰ ਬੜਾ ਪਿਆਰਾ ਬੋਲ ਹੈ ਵੀ ਜੋ ਧਨ ਦੌਲਤ ਬਹੁਤੀ ਜ਼ਿਆਦਾ ਇਕੱਠੀ ਹੁੰਦੀ ਉਹ ਪਾਪਾਂ ਤੋਂ ਬਿਨਾਂ ਨਹੀਂ ਹੁੰਦੀ। ਜਿਹੜੇ ਕਿਰਤ ਕਰਨ ਵਾਲੇ ਪਿਆਰੇ ਗੁਰਸਿੱਖ ਨੇ ਆਈ ਚਲਾਈ ਬਣੀ ਰਹਿੰਦੀ ਹੈ। ਤਾਂ ਸਾਹਿਬਾਂ ਦੇ ਅੰਮ੍ਰਿਤ ਬਚਨ ਨੇ ਪਾਪੀ ਪੁਰਸ਼ ਪਾਪਾਂ ਤੋਂ ਗੁਰੇਜ ਨਹੀਂ ਕਰਦਾ। ਅੰਮ੍ਰਿਤ ਬਚਨ ਨੇ ਪਾਪਾਂ ਬਾਝੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਧਨ ਇਕੱਠਾ ਹੁੰਦਾ ਵੇਖਿਆ ਹੀ ਨਹੀਂ ਹੈ, ਤੇ ਮਰਦਿਆਂ ਦੇ ਨਾਲ ਕਿਸੇ ਨੇ ਜਾਂਦਾ ਨਾਲ ਵੇਖਿਆ ਹੈ? ਇਹੀ ਸਿਕੰਦਰ ਨੇ ਗੱਲ ਕਹੀ ਸੀ, ਇਹੀ ਕਾਰੂ ਨੇ ਗੱਲ ਕਹੀ ਸੀ ਵੀ ਸਭ ਲੋਕਾਂ ਨੂੰ ਪਤਾ ਲੱਗ ਜਾਵੇ ਖਾਲੀ ਜਾ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਲੋਕ ਨੇ ਉਹ ਪਾਪਾਂ ਦੇ ਵਿੱਚ ਗਲਤਾਨ ਨੇ, ਦੋਸ਼ਾਂ ਦੇ ਵਿੱਚ ਨੇ, ਕਲੰਕੀ ਬਣ ਜਾਂਦੇ ਨੇ, ਪਰ ਜਿਹੜਾ ਬ੍ਰਹਮ ਗਿਆਨੀ ਹੈ ਉਹ ਦੋਸ਼ ਤੋਂ ਰਹਿ ਤੇ ਉਹ ਪਾਪ ਤੋਂ ਰਹਿ ਤੇ ਉਹ ਪਾਪਾਂ ਵੱਲੋਂ ਗੁਰੇਜ ਕਰਕੇ ਤੇ ਨਿਰੰਕਾਰ ਦੇ ਨਾਲ ਸੁਰਤ ਜੋੜਦਾ ਹੈ। ਸਾਡੀ ਹਾਲਤ ਤੇ ਉਹਦੀ ਬਣੀ ਹੋਈ ਹੈ, ਬਹੁ ਪਰ ਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪੈ ਆਣ ਲੁਟਾਵੈ। ਸਮਝ ਨਹੀਂ ਆਉਂਦੀ, ਮਨ ਮੇਰੇ ਭੂਲੇ ਕਵਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਚੇਤਾ ਰੱਖ ਛਿਨ ਛਿਨ ਤਨ ਛਿਜੈ। ਥੋੜੇ ਥੋੜੇ ਸਮੇਂ ਵਿੱਚ ਸਰੀਰ ਕਮਜ਼ੋਰ ਹੀ ਹੁੰਦਾ ਹੈ, ਛਿਨ ਛਿਨ ਤਨ ਛਿਜੈ ਜਰਾ ਬੁਢੇਪਾ ਜਨਾਵੈ ਦਿਸਦਾ ਹੈ। ਤਬ ਤੇਰੀ ਓਕ ਕੋਈ ਪਾਨੀਓ ਨਾ ਪਾਵੈ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ। ਤਾਂ ਗਰੀਬ ਨਿਵਾਸ ਜੀ ਕਹਿੰਦੇ ਜੈਸੇ ਸੂਰ ਸੂਰਜ ਜਿਹੜਾ ਹੈ ਸਰਬ ਕੌ ਸੋਕ ਸਭ ਥਾਂ ਤੇ ਸੁਕਾਈ ਦੇ ਰਿਹਾ ਹੈ, ਭਾਵੇਂ ਮੰਦੀ ਜਗ੍ਹਾ ਹੈ ਭਾਵੇਂ ਚੰਗੀ ਜਗ੍ਹਾ ਹੈ ਇੱਕ ਬਰਾਬਰ ਹੈ, ਤੇਵੇਂ ਜਿਹੜਾ ਬ੍ਰਹਮ ਗਿਆਨੀ ਦੇ ਲੱਛਣ ਹੈ ਉਹ ਸਾਰਿਆਂ ਦਾ ਭਲਾ ਹੀ ਕਰਦਾ ਹੈ। ਜਿਵੇਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਸਤਿਗੁਰ ਸਭਨਾ ਦਾ ਭਲਾ ਮਨਾਇੰਦਾ, ਇਹ ਬ੍ਰਹਮ ਗਿਆਨੀ ਦੇ ਲੱਛਣ ਹੈ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਕ ਕੌ ਲਾਗੈ ਤੁਲ ਪਵਾਨ। ਬਹੁਤ ਪਿਆਰੇ ਬੋਲ ਨੇ, ਜਿਹੜਾ ਬ੍ਰਹਮ ਦੇ ਨਾਲ ਜੁੜਿਆ ਹੋਇਆ ਹੈ, ਜਿਹਦੀ ਸੁਰਤ ਬ੍ਰਹਮ ਨਾਲ ਜੁੜ ਗਈ ਹੈ, ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ, ਦ੍ਰਿਸ਼ਟ ਉਹਦੇ ਅੱਖਾਂ ਦੀ ਵੇਖਣੀ ਉਹ ਇੱਕ ਬਰਾਬਰ ਹੋ ਜਾਂਦੀ ਹੈ। ਅੱਖੀਆਂ ਸਾਡੀਆਂ ਨੇ, ਸਾਡੇ ਅੱਖਾਂ ਕਿੱਦਾਂ ਦੀਆਂ ਨੇ, ਮਾਂ ਨੂੰ ਵੇਖਣ ਵਾਲੀਆਂ ਹੋਰ ਨੇ, ਭੈਣ ਨੂੰ ਵੇਖਣ ਵਾਲੀਆਂ ਹੋਰ ਨੇ, ਅੱਖਾਂ ਤੇ ਇੱਕ ਹੀ ਨੇ ਪਰ ਵੇਖਣ ਵੇਖਣ ਵਿੱਚ ਫਰਕ ਹੈ। ਪਰ ਰੂਪ ਨੂੰ ਵੇਖਣ ਵਿੱਚ ਅੱਖਾਂ ਹੋਰ ਹੋ ਜਾਂਦੀਆਂ ਨੇ, ਧਰਮ ਸੰਪੱਤੀ ਨੂੰ ਵੇਖਣ ਵਾਸਤੇ ਅੱਖਾਂ ਹੋਰ ਹੋ ਜਾਂਦੀਆਂ ਨੇ, ਆਪਣੀ ਧੀ ਨੂੰ ਵੇਖਣ ਵਾਸਤੇ ਅੱਖਾਂ ਹੋਰ ਹੋ ਜਾਂਦੀਆਂ ਨੇ। ਅੱਖਾਂ ਹੈ ਤੇ ਇੱਕ ਹੀ ਹੈ ਪਰ ਵੇਖਣ ਵੇਖਣ ਵਿੱਚ ਫਰਕ ਪੈ ਰਿਹਾ ਹੈ। ਪਰ ਜਿਹੜਾ ਬ੍ਰਹਮ ਗਿਆਨੀ ਹੈ ਨਾ, ਉਹਦੀ ਵੇਖਣੀ ਵਿੱਚ ਇੱਕ ਬਰਾਬਰ ਹੈ, ਉਹਦੇ ਵੇਖਣ ਵਿੱਚ ਦੋਸ਼ ਕੋਈ ਨਹੀਂ ਹੈ, ਉਹ ਸਭ ਨੂੰ ਇੱਕ ਨਿਗਾਹ ਨਾਲ ਵੇਖ ਰਿਹਾ ਹੈ। ਭਾਵ ਜਿਹਦੇ ਵੱਲੇ ਵੀ ਉਹ ਵੇਖਦਾ ਹੈ ਉਹਨੂੰ ਮਹਿਸੂਸ ਭਾਈ ਕਨਈਆ ਜੀ ਵਾਂਗੂ ਇਉਂ ਹੁੰਦਾ ਹੈ, ਪਰਮਾਤਮਾ ਇਹ ਤਾਂ ਤੇਰਾ ਹੀ ਰੂਪ ਹੈ। ਤੁਸੀਂ ਬਹੁਤ ਵਾਰੇ ਬੋਲ ਪੜ੍ਹੇ ਸੁਣੇ ਨੇ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖ ਦੇ ਇਹੋ ਹਰ ਕਾ। ਬਾਤ ਸਪਸ਼ਟ ਹੋ ਗਈ ਹੈ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜੇ ਆਪਾਂ ਕਹਿੰਦੇ ਹਾਂ ਵੀ ਪ੍ਰਮਾਤਮਾ ਹਰ ਥਾਂ ਤੇ ਮੌਜੂਦ ਹੈ ਤੇ ਜਿਹਦੇ ਵੱਲੇ ਵੇਖ ਰਿਹਾ ਉਹ ਰੱਬ ਹੀ ਵੇਖਦਾ, ਪਰ ਵੇਖਣਾ ਔਖਾ ਹੈ ਨਾ, ਉੱਥੇ ਕਮਾਈ ਕਰਕੇ ਪਹੁੰਚਣਾ ਪਵੇਗਾ ਤੇ ਤਾਂ ਉਹ ਸੁਰਤ ਬਿਰਤ ਟਿਕਣੀ ਹੈ, ਵਰਨਾ ਉੱਥੇ ਸੁਰਤ ਟਿਕਦੀ ਨਹੀਂ ਹੈ। ਸਾਹਿਬ ਜੀ ਕਹਿੰਦੇ ਜੈਸੇ ਜਿਵੇਂ ਰਾਜ ਰੰਕ ਕੋ ਲਾਗੈ ਤੁਲ ਪਵਾਣ, ਤੁਲ ਦਾ ਅਰਥ ਹੈ ਬਰਾਬਰ, ਰਾਜ ਦਾ ਅਰਥ ਹੈ ਰਾਜਾ, ਤੇ ਰੰਕ ਦਾ ਬਰਾਬਰ ਹੈ ਗਰੀਬ।
ਪਵਾਣ ਦਾ ਅਰਥ ਹੈ ਹਵਾ। ਹੁਣ ਹਵਾ ਵਿਤਕਰਾ ਥੋੜੀ ਕਰਦੀ ਹੈ ਵੀ ਰਾਜੇ ਨੂੰ ਨਹੀਂ ਲੱਗਣੀ ਤੇ ਗਰੀਬ ਨੂੰ ਲੱਗਣੀ ਹੈ, ਜਾਂ ਗਰੀਬ ਨੂੰ ਨਹੀਂ ਹਵਾ ਲੱਗਣੀ ਤੇ ਰਾਜੇ ਨੂੰ ਲੱਗਣੀ ਹੈ। ਹਾਂ ਇਹ ਤੇ ਬਾਤ ਹੋ ਸਕਦੀ ਹੈ ਵੀ ਜਿਹੜਾ ਰਾਜਾ ਹੋਵੇ ਉਹ ਆਪਣੇ ਮਨ ਮਰਜ਼ੀ ਦੀ ਹਵਾ ਲੈ ਲਵੇ, ਗਰਮ ਲੈ ਲਵੇ, ਸਰਦ ਲੈ ਲਵੇ, ਪਰ ਜਿਹੜੀ ਕੁਦਰਤ ਵੱਲੋਂ ਪੌਣ ਚੱਲਣੀ ਹੈ, ਜਿਹੜੀ ਕੁਦਰਤ ਵੱਲੋਂ ਹਵਾ ਆਉਣੀ ਹੈ, ਉਹ ਰਾਜੇ ਨੂੰ ਵੀ ਇੱਕ ਬਰਾਬਰ ਹੈ, ਗਰੀਬ ਨੂੰ ਵੀ ਇੱਕ ਬਰਾਬਰ ਹੈ। ਉਹ ਹਵਾ ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਤੇਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬ੍ਰਹਮ ਗਿਆਨੀ ਦੀ ਬਿਰਤੀ ਹਵਾ ਵਰਗੀ ਹੈ, ਪਵਨ ਵਰਗੀ ਹੈ। ਉਹਦੀ ਨਿਗਾਹ ਦੇ ਵਿੱਚ ਗਰੀਬ ਵੀ ਇੱਕ ਹੈ, ਉਹਦੀ ਨਿਗਾਹ ਦੇ ਵਿੱਚ ਅਮੀਰ ਵੀ ਇੱਕ ਹੈ। ਬ੍ਰਹਮ ਗਿਆਨੀ ਧੰਨ ਗੁਰੂ ਅਮਰਦਾਸ ਮਹਾਰਾਜ। ਤੀਸਰੀ ਜੋਤ ਨਿਰੰਕਾਰੀ ਜੋਤ, ਵੇਖੋ ਹੁਣ ਉਹ ਸਤਿਗੁਰੂ ਮਹਾਰਾਜ ਦੇ ਹਜ਼ੂਰ ਜਦੋਂ ਗੋਇੰਦਵਾਲ ਸਾਹਿਬ ਪਹੁੰਚਦਾ ਹੈ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿਸ ਵੇਲੇ ਆ ਕੇ ਨਮਸਕਾਰ ਕਰਦਾ ਹੈ, ਤੇ ਜਿੱਥੇ ਸਤਿਗੁਰੂ ਮਹਾਰਾਜ ਜੀ ਦੀਆਂ ਪਿਆਰੀਆਂ ਗੁਰਸੰਗਤਾਂ ਲੰਗਰ ਛਕ ਰਹੀਆਂ ਨੇ, ਪੰਗਤ ਵਿੱਚ ਸੱਜੀਆਂ ਹੋਈਆਂ ਨੇ, ਤੇ ਮੇਰੇ ਸੱਚੇ ਪਾਤਸ਼ਾਹ ਜੀ ਇੱਕ ਬਰਾਬਰ ਵੇਖ ਰਹੇ ਨੇ, ਉਹਨੂੰ ਇਹ ਨਹੀਂ ਵੀ ਤੈਨੂੰ ਵੱਖਰਾ ਅੰਨ ਜਲ ਛਕਾਉਣਾ ਹੈ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅਕਬਰ ਜਿੱਥੇ ਬਾਕੀ ਛਕ ਰਹੇ ਨੇ ਉਸ ਪੰਗਤ ਵਿੱਚ ਜਾ ਕੇ ਤੈਨੂੰ ਵੀ ਬੈਠਣਾ ਪੈਣਾ ਹੈ, ਉਸੇ ਪੰਗਤ ਵਿੱਚ ਲੰਗਰ ਤੈਨੂੰ ਵੀ ਛਕਣਾ ਪੈਣਾ ਹੈ। ਇਹ ਹੈ ਬ੍ਰਹਮ, ਜਿੱਥੇ ਸਭ ਇੱਕ ਬਰਾਬਰ ਹੈ, ਜਿੱਥੇ ਨਾ ਕੋਈ ਗਰੀਬ ਹੈ ਨਾ ਕੋਈ ਅਮੀਰ ਹੈ। ਇਹ ਗੁਰੂ ਨਾਨਕ ਦਾ ਘਰ ਹੈ, ਕਬੀਰ ਜਿਹੇ ਦਰ ਆਵਤ ਜਾਤੇ ਹੋ ਹਟਕੈ ਨਾ ਹੈ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਇਹ ਹੈ ਲੱਛਣ ਜਿਹੜੇ ਨੇ, ਮਹਾਰਾਜ ਕਹਿੰਦੇ ਜਿਵੇਂ ਹਵਾ ਲੱਗਦੀ ਹੈ ਤੇਵੇਂ ਬ੍ਰਹਮ ਗਿਆਨੀ ਜਿਹੜਾ ਹੈ ਉਹ ਇੱਕ ਸਦਰਸ਼ ਹੁੰਦਾ ਹੈ।

ਨਾਮ ਸ਼੍ਰੀ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ। ਬ੍ਰਹਮ ਗਿਆਨੀ ਵਿੱਚ ਗੰਭੀਰਤਾ, ਧੀਰਜ ਕਿੰਨਾ ਕੁ ਹੈ, ਕਿੰਨਾ ਵੱਡਾ ਧੀਰਜ ਹੈ। ਸਵਾਲ ਕੀਤਾ ਵੀ ਕਿੰਨਾ ਵੱਡਾ ਹੈ, ਤਾਂ ਮਹਾਰਾਜ ਕਹਿੰਦੇ ਨੇ ਜਿਉਂ ਜਿਵੇਂ ਵਸੁਧਾ ਧਰਤੀ, ਵਸੁਧਾ ਮੀਨਜ ਬੋਲੋ ਜੀ ਧਰਤੀ, ਕੋ ਖੋਦੈ, ਕੋਈ ਬੰਦਾ ਤੇ ਕਈ ਲੈ ਕੇ ਧਰਤੀ ਨੂੰ ਟੋਏ ਇਸ ਤਰ੍ਹਾਂ ਪੁੱਟੀ ਜਾਵੇ ਪੁੱਟੀ ਜਾਵੇ, ਤੇ ਤੁਸੀਂ ਸਿਆਣੇ ਹੋ ਵੀ ਪੁੱਟ ਪੁੱਟ ਕੇ ਟੋਏ ਪੁੱਟ ਦੇ ਢੇਰ ਲਾ ਦੇ ਤੇ ਧਰਤੀ ਉਹਨੂੰ ਕੁਛ ਮੰਦਾ ਬੋਲ ਨਹੀਂ ਬੋਲਦੀ, ਕੁਝ ਨਹੀਂ ਕਹਿੰਦੀ। ਅਗਰ ਦੂਜਾ ਬੰਦਾ ਆ ਕੇ ਉਸੇ ਜਗ੍ਹਾ ਤੇ ਚੰਦਨ ਦਾ ਲੇਪ ਕਰਨਾ ਸ਼ੁਰੂ ਕਰ ਦੇ, ਚੰਦਨ ਦਾ ਲੇਪ ਸ਼ੁਰੂ ਕਰ ਦੇ, ਤੇ ਧਰਤੀ ਉਹਨੂੰ ਵੀ ਕੁਝ ਨਹੀਂ ਕਹਿੰਦੀ, ਕਿਉਂਕਿ ਧਰਤੀ ਧੀਰਜ ਵਾਲੀ ਹੈ। ਤੇਵੇਂ ਜਿਹੜਾ ਬ੍ਰਹਮ ਗਿਆਨੀ ਉਹਦੇ ਅੰਦਰ ਧੀਰਜ ਹੈ, ਗੰਭੀਰਤਾ ਹੈ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਹੋਏ ਨੇ।

ਇਹ ਹੈ ਬ੍ਰਹਮ ਗਿਆਨੀ। ਦੇਖੋ ਧਰਤੀ ਤੇ ਧੀਰ ਦੀ ਤਰ੍ਹਾਂ ਰੱਖਣ ਵਾਲੇ ਸਾਰੇ ਤਪਦੇ ਨੇ, ਪਰ ਸ਼ਾਂਤੀ ਦੀ ਪੁੰਜ ਕਹਿੰਦੇ ਨੇ ਨਾ ਕੋ ਦੁਸ਼ਮਣ ਦੋਖੀਆ ਨਾ ਹੀ ਕੋ ਮੰਦਾ। ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ ਬ੍ਰਹਮ ਗਿਆਨੀ ਕਹਿ ਧੀਰੋ ਜੋ ਏਕ, ਐਸੀ ਗੰਭੀਰਤਾ ਹੈ। ਇਹ ਪ੍ਰਸ਼ਨ ਹੈ ਪੁੱਛਿਆ ਕਿਵੇਂ ਜਿਉਂ ਵਸੁਧਾ ਧਰਤੀ ਨੂੰ ਕੋ ਖੋਦੈ, ਕੋਈ ਉਹਨੂੰ ਖੋਦੇ ਕੁਝ ਕਰੇ ਉਹਦੇ ਤੇ, ਕੋਈ ਗੰਦਗੀ ਸੱਟੇ ਜੋ ਮਰਜ਼ੀ ਕਰੇ। ਮਹਾਰਾਜ ਕਹਿੰਦੇ ਕੋ ਚੰਦਨ ਲੇਪ ਤੇ ਕੋਈ ਚੰਦਨ ਦਾ ਲਪਾਏ ਮਾਣ ਕਰੇ। ਪਾਤਸ਼ਾਹ ਜੀ ਕਹਿੰਦੇ ਉਹ ਹੈ ਬ੍ਰਹਮ ਗਿਆਨੀ। ਉਹੀ ਬੋਲ ਤਾਂ ਬਾਬਾ ਫਰੀਦ ਸਾਹਿਬ ਜੀ ਨੇ ਕਹੇ ਸੀ, ਫਰੀਦਾ ਜੋ ਤੇ ਮਾਰਨ, ਬੋਲੋ ਫਿਰ ਹੁਣ, ਜੋ ਤੇ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ, ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਇਹ ਬੜਾ ਔਖਾ ਜੇ ਆ ਸਾਡੀ ਗੱਲ ਤੇ ਏਦਾਂ ਜੇ, ਜੋ ਤੇ ਮਾਰਨ ਮੁੱਕੀਆਂ ਤਿੰਨਾਂ ਮਾਰੇ ਕਸੋਨ, ਸਾਡੀ ਬਲ ਏਦਾਂ ਦੀ ਜੇ, ਜੇ ਉਹਨੇ ਇਹ ਕੀਤਾ ਅਸੀਂ ਦੂਜਾ ਤਾਂ ਹੋਰ ਜਾਣਾ ਹੈ। ਪਰ ਇਹ ਬਾਤ ਬ੍ਰਹਮ ਗਿਆਨੀ ਦੀ ਹੈ, ਧੀਰਜ ਵਾਲਿਆਂ ਦੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਹ ਧੀਰਜ ਧਰਤੀ ਦੀ ਤਰ੍ਹਾਂ ਰੱਖਦਾ ਹੈ। ਹੋਰ ਅੱਗੇ ਕਿਰਪਾ ਕਰਦੇ ਨੇ,

ਸਰ ਆਖੋ ਸਤਨਾਮ ਸ਼੍ਰੀ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ। ਬ੍ਰਹਮ ਗਿਆਨੀ ਦਾ ਇਹ ਗੁਣ ਹੈ, ਬ੍ਰਹਮ ਗਿਆਨੀ ਦੀ ਖੂਬੀ ਹੈ, ਜਿਉ ਨਾਨਕ ਸਹਿਬ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ, ਜਿਉ ਜਿਵੇਂ ਪਾਵਕ ਕਾ ਅੱਗ ਦਾ ਸਹਿਜ ਸੁਭਾਓ। ਅੱਗ ਦਾ ਸੁਭਾਅ ਹੈ ਹਰ ਇੱਕ ਨੂੰ ਸੇਕ ਦੇਣਾ, ਅੱਗ ਦਾ ਸੁਭਾਅ ਹੈ ਸੇਕ ਦੇਣਾ। ਜਿਵੇਂ ਅੱਗ ਦਾ ਸੁਭਾਅ ਹੈ ਤਿਵੇਂ ਬ੍ਰਹਮ ਗਿਆਨੀ ਦੇ ਅੰਦਰ ਵੀ ਸਹਿਜ ਹੈ, ਉਹ ਸਾਰਿਆਂ ਨੂੰ ਇੱਕ ਬਰਾਬਰ ਹੀ ਤੱਕਦਾ ਹੈ। ਇਹ ਬ੍ਰਹਮ ਗਿਆਨੀ ਦੇ ਲੱਛਣ ਹੁੰਦੇ ਨੇ। ਸਤਿਗੁਰੂ ਮਹਾਰਾਜ ਕਿਰਪਾ ਕੀਤੀ ਹੈ, ਅੱਜ ਬ੍ਰਹਮ ਗਿਆਨੀ ਦੀ ਜੋ ਅਸ਼ਟਪਦੀ ਆਰੰਭ ਹੋਈ ਹੈ, ਪਹਿਲਾ ਪਦਾ ਆਪਾਂ ਸਾਂਝਾ ਕੀਤਾ ਹੈ। ਆਓ ਪਿਆਰ ਵਿੱਚ ਇੱਕ ਮਿੰਟ ਵਾਹਿਗੁਰੂ ਸ਼ਬਦ ਜਪੀਏ, ਨਾਲ ਦੀ ਨਾਲ ਆਪਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਆਰੰਭ ਕਰਾਂਗੇ। ਸਾਰੀ ਸੰਗਤ ਹਾਜ਼ਰੀ ਲਾਇਓ।

कहे नानक सुनो संतो शब्द तरो पे आरो साचा नाम मेरा आधारो अज।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਹੀ ਪਾਤਸ਼ਾਹੀਆਂ ਦੇ

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ

ਪਿਤਾ ਅਕਾਲ ਪੁਰਖ ਵਾਹਿਗੁਰੂ ਜੀ, ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ, ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਯਾਮੀ ਜੀ, ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ। ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ। ਧੰਨ ਧੰਨ ਮਾਤਾ ਸੁਲੱਖਣੀ ਜੀ, ਆਪ ਜੀਆਂ ਦੇ ਪਾਵਨ ਵਿਆਹ ਪੁਰਬ ਨੂੰ ਜਾਣਦਿਆਂ ਹੋਇਆਂ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਚਰਨਾਂ ਕਮਲਾਂ ਪਾਸ ਹਾਜ਼ਰੀਆਂ ਭਰੀਆਂ, ਨਤਮਸਤਕ ਹੋਏ ਹਨ। ਸਭਨਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ, ਕਿਰਪਾ ਕਰਨੀ। ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਜੀ ਆਪ ਜੀਆਂ ਦੇ ਦਰ ਕਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਜਸਕੀਰਤ ਸਿੰਘ ਗਰੇਵਾਲ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਲਵਨੂਰ ਸਿੰਘ ਤੂਰ ਅਤੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਜਨਮ ਦਿਨ ਦੀ ਖੁਸ਼ੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ। ਭਾਈ ਤਜਿੰਦਰ ਸਿੰਘ ਅਤੇ ਮਨਵਿੰਦਰ ਲੱਖਾ ਵੱਲੋਂ ਸੱਚੇ ਪਾਤਸ਼ਾਹ ਜੀਓ ਮਿਹਰ ਕੌਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਮਨਮੀਤ ਸਿੰਘ ਦੀ ਮਹਾਰਾਜ ਦੇ ਅਰੋਗਤਾ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਕਿਰਪਾ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਿਸ਼ ਕਰਨੀਆਂ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਬੱਚਿਆਂ ਨੂੰ ਦੀਰਘ ਲੰਬੀ ਆਰਬਲਾ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਮਾੜੀ ਪੈੜੀ ਸੰਗਤ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚਾ ਅਭੰਗ ਬਖਸ਼ਿਸ਼ ਕਰਨਾ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ ਗਰੀਬ ਨਿਵਾਜ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਜ਼ੂਰ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ, ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜਿਨ੍ਹਾਂ ਨੇ ਲੜੀਵਾਰ ਪਾਵਨ ਗੁਰਬਾਣੀ ਦੀ ਵਿਚਾਰ ਰਾਹੀਂ ਆਪ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਦਾ, ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਵਿਆਹ ਪੁਰਬ ਦੀਆਂ ਆਪ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ। ਅੱਜ ਸਾਰੇ ਦਿਨ ਦੇ ਦੀਵਾਨ ਹਜ਼ੂਰ ਦੇ ਪਾਵਨ ਵਿਆਹ ਪੁਰਬ ਦੇ ਸੰਬੰਧ ਵਿੱਚ ਹੀ ਹੋਣਗੇ। ਸਵਾਓ ਅਗਲੇ ਸਮੇਂ ਵਾਸਤੇ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪਹਿ ਸਾਰੀ ਤੁਧ ਜੀਵੜ ਅਵਰਣ ਕੋਈ

जैसे वीर खेत बिख जात है सुपट जिते सब न मरत तेते

ਸਾਰੀ ਸੰਗਤ ਪਿਆਰ ਸਹਿਤ ਗੁਰੂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਰਾਜਾਨ ਰਾਜ ਪਹਨਹਾਨ ਪਹਾਣ ਦੀਵਾਨ ਦੇਵ ਉਪਮਾ ਮਹਾਨ ਜਗਤ ਗੁਰੂ

ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਗੁਰੂ ਦਰਬਾਰ ਵਿੱਚ ਸੱਜ ਕਰਕੇ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕੀਤੇ ਨੇ। ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹੇ ਕਹੁ ਨਾਨਕ ਸੁਣ ਰੇ ਮਨਾ ਦੁਰਲੱਭ ਮਾਨੁਖ ਦੇਹ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਪ੍ਰਾਪਤ ਨੇ। ਸਾਹਿਬ ਕਹਿੰਦੇ ਜਿਹੜਾ ਪ੍ਰਾਣੀ ਚਾਹੁੰਦਾ ਹੈ ਸਦੀਵ ਕਾਲ ਵਿਖੇ ਸੁੱਖ ਦੀ ਪ੍ਰਾਪਤੀ ਹੋਵੇ ਤਾਂ ਉਹ ਕੀ ਕਰੇ, ਸਤਿਗੁਰੂ ਜੀ ਦੇ ਪਾਵਨ ਚਰਨਾਂ ਦੀ ਸ਼ਰਨ ਗ੍ਰਹਿਣ ਕਰ ਲਵੇ। ਜਿਵੇਂ ਤੁਸੀਂ ਬੋਲ ਪੜ੍ਹਦੇ ਹੋ, ਚਾਰ ਪਦਾਰਥ ਜੇ ਕੋ ਮੰਗੈ ਉਹ ਕੀ ਕਰੇ, ਸਾਧ ਜਣਾ ਕੀ ਸੇਵਾ ਲਾਗੈ। ਫਿਰ ਸਾਹਿਬ ਕਹਿੰਦੇ ਜੇ ਕੋ ਆਪਣਾ ਦੁੱਖ ਮਿਟਾਵੈ, ਜਿਹੜਾ ਚਾਹੁੰਦਾ ਮੇਰੇ ਸਾਰੇ ਦੁੱਖ ਮਿਟ ਜਾਵਣ, ਹਰ ਹਰ ਨਾਮ ਹਿਰਦੈ ਸਦ ਗਾਵੈ। ਫਿਰ ਹਰੀ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਗੁਰੂ ਗੁਰੂ ਜੀ ਦੇ ਜਾਪ ਨੂੰ ਜਪੇ। ਤੀਜਾ ਬੋਲ ਹੈ ਜੇ ਕੋ ਆਪਣੀ ਸੋਭਾ ਲੋਰੈ ਉਹ ਕੀ ਕਰੇ, ਸਾਧ ਸਾਂਗੇ ਹੋਮੈ ਸ਼ੋਰੈ। ਉਹ ਸੰਗਤ ਵਿੱਚ ਆ ਕੇ ਹੋਮੇ ਦਾ ਤਿਆਗ ਕਰ ਦੇਵੇ, ਹੋਮੇ ਨੂੰ ਛੱਡ ਦੇਵੇ। ਚੌਥਾ ਬੋਲ ਹੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਜਿਹੜਾ ਜੰਮਣ ਮਰਨ ਤੋਂ ਡਰਦਾ ਹੈ ਉਹ ਸਾਧ ਸੰਗਤ ਦੇ ਵਿੱਚ ਆ ਕੇ ਬੈਠ ਜਾਵੇ ਜਿਵੇਂ ਆਪ ਬੈਠੇ ਹੋ। ਤੇ ਪੰਜਵਾਂ ਬੋਲ ਸਾਹਿਬ ਜੀ ਕਹਿੰਦੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਸਾ। ਵੀ ਜਿਹਨੂੰ ਸਤਿਗੁਰਾਂ ਦੇ ਦਰਸ਼ਨਾਂ ਦੀ ਤਾਂਘ ਹੈ, ਜਿਹੜਾ ਕੇਵਲ ਦਰਸ਼ਨ ਚਾਹੁੰਦਾ ਹੈ, ਉਸ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬਲਹਾਰ ਕੁਰਬਾਨ ਜਾਂਦੇ ਹਨ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹੇ ਕਹੁ ਨਾਨਕ ਸੁਣ ਰੇ ਮਨਾ ਦੁਰਲੱਭ ਮਾਨੁਖ ਦੇ। ਸਾਹਿਬ ਜੀ ਕਿਰਪਾਲੂ ਜੀ ਕਿਰਪਾ ਕਰਦੇ, ਮਨੁੱਖਾ ਜਨਮ ਦੁਰਲੱਭ ਹੈ, ਬਹੁਤ ਮੁਸ਼ਕਤ ਤੋਂ ਬਾਅਦ ਪ੍ਰਾਪਤ ਹੋਇਆ ਹੈ। ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ। ਭਜ ਹੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਜਬ ਲਗ ਜਰਾ ਰੋਗ ਨਹੀਂ ਆਇਆ ਜਬਲਾ ਕਾਲ ਗ੍ਰਸੀ ਨਹੀਂ ਕਾਇਆ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਇਸ ਕਰਕੇ ਗਰੀਬ ਨਿਵਾਸ ਸਾਹਿਬ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਸਤੇ ਆਪ ਜੀ ਰੋਜ਼ਾਨਾ ਦੇ ਨੇਮੀ ਪ੍ਰੇਮੀ ਗੁਰੂ ਸੰਗਤ ਵਿੱਚ ਬੈਠ ਕੇ ਜੀਵਨ ਦੇ ਲਾਹੇ ਪ੍ਰਾਪਤ ਹੁੰਦੇ ਨੇ। ਗੁਰੂ ਸਵਾਰੀ ਸੰਗਤ ਜੀ ਅੱਜ ਦਾ ਦਿਹਾੜਾ
ਨਾਨਕ ਨਾਮ ਲੇਵਾ ਸਿੱਖ ਸੰਗਤਾਂ ਮਨਾਉਣ ਦਾ ਯਤਨ ਕਰਦੀਆਂ ਨੇ। ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ, ਜਿਸ ਕਰਨਾ ਤੇ ਵੱਡ ਅਗੀ ਪਾਵਹਿ ਗਤ ਬਿਸ਼ਰਾਮ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਆਪ ਨਾਰਾਇਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਤੇ ਬਾਰੰਗ ਬਾਰੰਗ ਬਾਰੰਗ ਬਾਰੰਗ ਵੰਦਨਾ ਹੈ, ਨਮਸਕਾਰ ਹੈ। ਜਿਸ ਕਰਨਾ ਤੇ ਵੱਡ ਅਗੀ, ਜਿਸ ਦੀ ਕਿਰਪਾ ਦੁਆਰੇ ਵੱਡੇ ਤੋਂ ਵੱਡੇ ਪਾਪੀ ਜਿਹੜੇ ਨੇ ਉਹਨਾਂ ਦਾ ਪਾਰ ਉਤਾਰਾ ਹੋਇਆ ਹੈ, ਉਸ ਸਤਿਗੁਰ ਨੂੰ ਮੇਰੀ ਨਮਸਕਾਰ ਹੈ। ਸੁੱਖਾਂ ਦੇ ਸਮੁੰਦਰ ਨੇ ਸ਼੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ, ਜਿਸ ਕਰੁਣਾ ਤੇ ਵੱਡ ਅਗੀ ਪਾਵਹਿ ਗਤ ਬਿਸ਼ਰਾਮ। ਜਿਨ੍ਹਾਂ ਦੀ ਕਿਰਪਾ ਦੁਆਰੇ ਵੱਡੇ ਤੋਂ ਵੱਡੇ ਪਾਪੀਆਂ ਦਾ ਪਾਰ ਉਤਾਰਾ ਹੋ ਗਿਆ, ਉਸ ਸਤਿਗੁਰਾਂ ਨੂੰ ਮੇਰੀ ਨਮਸਕਾਰ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅੱਜ ਦਾ ਦਿਹਾੜਾ ਵਿਆਹ ਪੁਰਬ ਦਾ ਹੈ, ਜੋ ਕਿ ਬਟਾਲੇ ਨਗਰ ਵਿਖੇ ਸਤਿਕਾਰਯੋਗ ਬਾਬਾ ਮੂਲ ਚੰਦ ਜੀ, ਤਿੰਨਾਂ ਦੀ ਧਰਮ ਸੁਪਤਨੀ ਸਤਿਕਾਰਯੋਗ ਬੀਬਾ ਚੰਦੋ ਰਾਣੀ ਜੀ ਦੀ ਕੁੱਖ ਤੋਂ ਜਨਮ ਲੈਣ ਵਾਲੇ ਸਾਡੇ ਮਾਤਾ ਜੀ ਮਾਤਾ ਸੁਲੱਖਣੀ ਜੀ, ਮਾਤਾ ਜੀ ਮਾਤਾ ਸੁਲੱਖਣੀ ਜੀ, ਜਿਸ ਮਾਂ ਬਾਪ ਦੇ ਘਰ ਜਨਮ ਲਿਆ, ਹਰ ਇੱਕ ਮਾਂ ਬਾਪ ਦੀ ਤਾਂਘ ਹੁੰਦੀ ਹੈ ਜਦੋਂ ਧੀ ਮਟਿਆਰ ਹੋ ਜਾਵੇ, ਉਹਨੂੰ ਸੋਹਣਾ ਘਰ ਲੱਭੇ, ਪਤੀ ਦੇਵ ਪਰਮਾਤਮਾ ਨਾਲ ਜੁੜਿਆ ਹੋਵੇ, ਕਿਰਤ ਕਰਨ ਵਾਲਾ ਹੋਵੇ, ਹਰ ਇੱਕ ਮਾਂ ਬਾਪ ਦੀ ਚਾਹ ਹੁੰਦੀ ਹੈ। ਤੇਵੇਂ ਸਤਿਕਾਰਯੋਗ ਬਾਬਾ ਮੂਲ ਚੰਦ ਦੀ ਇਹੀ ਚਾਹ ਇਹੀ ਇੱਛਾ ਹੈ, ਬੀਬੀ ਚੰਦੋ ਰਾਣੀ ਦੀ ਇਹੀ ਤਾਂਗ ਹੈ। ਉਹ ਸਮਾਂ ਬਣਿਆ ਹੈ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਹਿਬਾਂ ਦਾ ਪ੍ਰਕਾਸ਼ ਹੋਇਆ ਸੀ। ਬਚਪਨ ਜਿਹੜਾ ਗੁਰੂ ਖਾਲਸਾ ਜੀ ਤਲਵੰਡੀ ਨਗਰ ਵਿਖੇ ਸਾਹਿਬਾਂ ਦਾ ਬਤੀਤ ਹੋਇਆ, ਜਿੱਥੇ ਮੇਰੇ ਗੁਰਦੇਵਾਂ ਨੇ ਅਨੇਕਾਂ ਕੌਤਕ ਕੀਤੇ ਨੇ, ਜੋ ਤਲਵੰਡੀ ਨਗਰ ਦੀਆਂ ਬੀਥੀਆਂ ਵਿੱਚ ਗਲੀਆਂ ਵਿੱਚ ਸਤਿਗੁਰੂ ਮਹਾਰਾਜ ਨੇ ਅਨੇਕਾਂ ਕੌਤਕ ਕਰਨੇ ਕੀਤੇ, ਨੇਕਾਂ ਖੇਡਾਂ ਖੇਡੀਆਂ, ਬਾਲਕੇ ਹਾਣ ਪਰਵਾਣਾ ਜਾਂਦੇ ਸਨ। ਜਿਹੜਾ ਇੱਕ ਵਾਰ ਬਾਲਕਾ ਧੰਨ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਦੀ ਦਾਰ ਕਰ ਲੈਂਦਾ ਸੀ, ਸੰਗਤ ਵਿੱਚ ਆ ਜਾਂਦਾ ਸੀ, ਉਹਨੂੰ ਬਾਰੰਗ ਬਾਰੰਗ ਤਾਂ ਹੁੰਦੀ ਸੀ ਗੁਰੂ ਨਾਨਕ ਦੇ ਦੀਦਾਰ ਕਰੀਏ। ਉਹ ਤਲਵੰਡੀ ਨਗਰ ਜਿੱਥੇ ਸਤਿਗੁਰੂ ਮਹਾਰਾਜ ਨੇ ਇੱਕ ਸਾਧ ਨੂੰ ਲੋਟਾ ਬਖਸ਼ਿਆ, ਉਹ ਤਲਵੰਡੀ ਨਗਰ ਜਿੱਥੇ ਸਤਿਗੁਰੂ ਜੀ ਦੇ ਮੁਕੜੇ ਤੇ ਸਰਪਣੇ ਛਾਇਆ ਕੀਤੀ, ਉਹ ਤਲਵੰਡੀ ਨਗਰ ਜਿੱਥੇ ਸਾਰੇ ਦਰਖਤਾਂ ਦੀ ਛਾਂ ਢਲ ਜਾਣਾ ਕੀਤੀ ਸੀ ਸੂਰਜ ਚੱਲਣ ਦੇ ਨਾਲ, ਪਰ ਜਿਸ ਦਰਖਤ ਥੱਲੇ ਸਤਿਗੁਰੂ ਜੀ ਵਿਸ਼ਰਾਮ ਵਿੱਚ ਸਨ ਉਹਦੀ ਟਿੱਕੀ ਰਹੀ, ਜਿੱਥੇ ਸਤਿਗੁਰੂ ਮਹਾਰਾਜ ਨੇ ਖੇਤੀ ਕੀਤੀ ਹੈ, ਕਿਆਰਾ ਸਾਹਿਬ ਗੁਰਦੁਆਰਾ ਹੈ, ਜਿੱਥੇ ਸਤਿਗੁਰੂ ਜੀ ਨੇ ਮੱਝੀਆਂ ਚਾਰੀਆਂ ਨੇ, ਜਿੱਥੇ ਮੇਰੇ ਸਾਹਿਬਾਂ ਨੇ ਸਰਪ ਦੇ ਸਾਇਆ ਕੀਤੀ ਮੁਖੜੇ ਤੇ, ਅਨੇਕਾਂ ਕੌਤਕ ਨੇ ਜੋ ਸਤਿਗੁਰੂ ਮਹਾਰਾਜ ਨੇ ਤਲਵੰਡੀ ਨਗਰ ਕੀਤੇ ਨੇ। ਉਹ ਸਮਾਂ ਆਇਆ ਜਿਸ ਵੇਲੇ ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਵਿਵਾਹ ਸੁਲਤਾਨਪੁਰ ਦੇ ਸਤਿਕਾਰਯੋਗ ਪਰਮਾਨੰਦ ਜੀ ਦੇ ਸਪੁੱਤਰ ਸਾਡੇ ਸਤਿਕਾਰਯੋਗ ਭਾਈਆ ਜੈ ਰਾਮ ਜੀ ਨਾਲ ਹੋਇਆ।
ਜਿਸ ਵੇਲੇ ਬੇਬੇ ਨਾਨਕੀ ਜੀ ਦਾ ਆਨੰਦ ਕਾਰਜ ਸੁਲਤਾਨਪੁਰ ਸਾਹਿਬ ਵਿਖੇ ਹੋਇਆ, ਇੱਕ ਦਿਨ ਸੁਭਾਵਕ ਐਸੀਆਂ ਬਾਤਾਂ ਬਣੀਆਂ ਨੇ, ਬੇਬੇ ਜੀ ਨੇ ਬੇਨਤੀ ਕੀਤੀ ਪਿਤਾ ਬਾਬਾ ਕਲਿਆਣ ਰਾਏ ਜੀ ਨੂੰ, ਰੋਜ਼ਾਨਾ ਕੁਝ ਨਾ ਕੁਝ ਕੌਤਕ ਵਰਤਦਾ ਰਹਿੰਦਾ ਹੈ, ਵੀਰੇ ਨੂੰ ਤੁਸੀਂ ਮੇਰੇ ਕੋਲ ਭੇਜ ਦਿਓ। ਸੁਲਤਾਨਪੁਰ ਸਾਹਿਬ ਆ ਗਏ ਸਨ, ਜਿੱਥੇ ਗਰੀਬ ਨਿਵਾਜ ਨੇ ਆ ਕੇ ਮੋਦੀ ਦਾ ਕਾਰਜ ਲਮੇਰਾ ਸਮਾਂ ਕੀਤਾ। ਫਿਰ ਇੱਧਰ ਬਾਬਾ ਕਲਿਆਣ ਰਾਏ ਜੀ ਦੇ ਅੰਦਰ ਤਾਂਘ ਹੈ, ਮਾਤਾ ਜੀ ਮਾਤਾ ਤ੍ਰਿਪਤਾ ਜੀ ਦੇ ਅੰਦਰ ਤਾਂਘ ਹੈ, ਨਾਨਕ ਦਾ ਵਿਵਾਹ ਕੀਤਾ ਜਾਵੇ। ਪਟਵਾਰੀ ਸਾਹਿਬ ਬਾਬਾ ਕਲਿਆਣ ਰਾਏ ਜੀ ਸੁਲਤਾਨਪੁਰ ਸਾਹਿਬ ਆਏ ਸਨ, ਜਿਸ ਵੇਲੇ ਮੇਰੇ ਗੁਰਦੇਵ ਆਪਣੇ ਸਪੁੱਤਰ ਵੱਲੇ ਦੇਖਿਆ ਹੱਟ ਦਾ ਕਾਰਜ ਚੱਲ ਰਿਹਾ ਹੈ, ਬਹੁਤੇ ਪ੍ਰਸੰਨ ਹੋਏ ਸਨ। ਮਨ ਅੰਦਰ ਸੋਚਾਂ ਸੋਚਾਂ ਲੱਗੇ ਕਿ ਬਹੁਤ ਕਮਾਈ ਕਰ ਰਿਹਾ ਹੈ, ਪਰ ਜਿਸ ਵੇਲੇ ਧਨ ਦੀ ਬਾਤ ਚੱਲੀ, ਨਾਨਕ ਜੀ ਕਿੰਨਾ ਕੁ ਧਨ ਇਕੱਠਾ ਕੀਤਾ ਹੈ, ਤੇ ਕੋਲ ਬੈਠੇ ਭਾਈ ਬਾਲਾ ਜੀ ਕਹਿਣ ਲੱਗੇ, ਪਿਤਾ ਜੀ ਆਈ ਚਲਾਈ ਰਹਿੰਦੀ ਹੈ। ਬਸ ਇੰਨੀ ਬਾਤ ਸੁਣਦੀ ਡੇਰ ਸੀ। ਬਾਬਾ ਕਲਿਆਣ ਰਾਏ ਜੀ ਕਹਿੰਦੇ ਹੱਟ ਤੇ ਇੰਨੇ ਲੋਕ ਸਮਾਨ ਲੈਣ ਵਾਲੇ ਨੇ, ਆਈ ਚਲਾਈ ਰਹਿੰਦੀ ਹੈ, ਇੱਕੋ ਜੀ ਜੋੜੀ ਰਲੀ ਹੋਈ ਹੈ, ਇੱਕੋ ਜੀ ਜੋੜੀ ਰਲੀ ਹੋਈ ਹੈ, ਖਾ ਪੀ ਕੇ ਤੇ ਬਸ ਆਪਣਾ ਆਪ ਹੀ ਗੁਜ਼ਾਰਾ ਕਰੀ ਜਾਂਦੇ ਨੇ। ਨਾਨਕਾ ਤੇਰੇ ਵਿਵਾਹ ਦਾ ਕਾਰਜ ਕਰਨਾ ਹੈ, ਤੇਰੇ ਕੋਲ ਚਾਰ ਕੌਡੀਆਂ ਇਕੱਠੀਆਂ ਹੋਣਗੀਆਂ, ਖਰਚ ਸਕਦਾ ਹੈ। ਆਪਣੇ ਆਪ ਸ੍ਰੇਸ਼ਟ ਸਿੱਖਿਆ ਦੇ ਕੇ ਵਾਪਸ ਤਲਵੰਡੀ ਨਗਰ ਆ ਗਏ ਸਨ। ਸਮਾਂ ਬਣਿਆ, ਭਾਈਆ ਜੈ ਰਾਮ ਪਰਮਾਨੰਦ ਜੀ ਦੇ ਮੁਤਾਬਕ ਸਤਿਗੁਰੂ ਜੀ ਦੀ ਸਗਾਈ ਦਾ ਸਮਾਂ ਹੋਇਆ ਸੀ। ਤਲਵੰਡੀ ਨਗਰ ਤੋਂ ਨਾਨਕਾ ਪਰਿਵਾਰ, ਮਾਤਾ ਲੱਖੋ, ਮਾਤਾ ਭਰਾਈ, ਇਸੇ ਤਰ੍ਹਾਂ ਮਾਮਾ ਕਿਸ਼ਨਾ ਜੀ, ਨਾਨਾ ਰਾਮਾ ਜੀ, ਸਭ ਨਾਨਕਾ ਪਰਿਵਾਰ ਆਏ ਸਨ। ਫਿਰ ਉਹ ਸਮਾਂ ਆ ਗਿਆ ਵਿਵਾਹ ਦਾ, ਕੀਤਾ ਹੋਇਆ ਦਿਨ ਨਿਸ਼ਚਿਤ ਜਿਹੜਾ ਸੀ, ਜਿਹੜਾ ਅੱਜ ਤੁਸੀਂ ਮਨਾ ਰਹੇ ਹੋ। ਸੁਲਤਾਨਪੁਰ ਸਾਹਿਬ ਜੀ ਤੋਂ ਬਰਾਤ ਚੱਲੀ ਸੀ, ਬਟਾਲੇ ਨਗਰ ਪਹੁੰਚੀ। ਅੱਜ ਉੱਥੇ ਬਹੁਤ ਭਾਰੀ ਦੀਵਾਨ ਸੱਜਦੇ ਨੇ, ਨਗਰ ਕੀਰਤਨ ਨਿਕਲਦੇ ਨੇ, ਸੰਗਤਾਂ ਵਿੱਚ ਭਾਰੀ ਉਤਸ਼ਾਹ ਹੋਇਆ ਜਾਂਦਾ ਹੈ। ਜਗਤ ਗੁਰੂ, ਜਗਤ ਦੇ ਮਾਲਕ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਸਤਿਕਾਰਯੋਗ ਸਾਡੇ ਮਾਤਾ ਜੀ ਮਾਤਾ ਸੁਲੱਖਣੀ ਜੀ ਦਾ ਅੱਜ ਦਾ ਆਨੰਦ ਕਾਰਜ ਦਾ ਦਿਹਾੜਾ ਜਿਹੜਾ ਹੈ, ਵਿਵਾਹ ਪੁਰਬ ਹੈ। ਵਿਵਾਹ ਹੋਆ ਮੇਰੇ ਬਾਬੂ ਦਾ, ਗੁਰਮੁਖੀ ਹਰ ਪਾਇਆ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਮੋਹਿ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ, ਸਤ ਸੰਤੋਖ ਕਰ ਭਾਉ ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਅੱਜ ਦਾ ਜਿਹੜਾ ਦਿਹਾੜਾ ਮਨਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਗੁਰੂ ਸਵਾਰੀ ਸੰਗਤ ਜੀ ਗ੍ਰਸਤ ਜੀਵਨ ਜਿਹੜਾ ਹੈ, ਇਹ ਸਾਰਿਆਂ ਤੋਂ ਸ੍ਰੇਸ਼ਟ ਗ੍ਰਹਿ ਜਮਾ ਸਤ, ਸੱਚਾ ਘਰ, ਗ੍ਰਸਤ ਵਿੱਚ ਰਹਿ ਕੇ ਕਿਰਤ ਕਰਨੀ, ਕਮਾਈ ਕਰਨੀ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ। ਜਿੱਥੇ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤਾ ਦੀ ਸਾਂਝ ਕਰਦੇ ਹਾਂ, ਉੱਥੇ ਇੱਕ ਗ੍ਰਸਤ ਜੀਵਨ ਬਾਰੇ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਸਾਂਝਾ ਕਰਕੇ ਫਿਰ ਲੜੀਵਾਰ ਕਵਿਤ ਦੀ ਸਾਂਝ ਪਾਵਾਂਗਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਜੈਸੇ ਸਰ ਸਰਤਾ ਵਿਖੇ ਸਮੁੰਦਰ ਬਡੋ, ਮੇਰ ਮੇ ਸਮੇਰ ਬੜੋ ਜਗਤ ਬਖਾਣ ਹੈ। ਤੁਸੀਂ ਬਹੁਤ ਸੂਝਵਾਨ ਰੱਖਣ ਵਾਲੇ ਪਿਆਰੇ ਗੁਰਸਿੱਖਾਂ ਨੂੰ ਇਸ ਗੱਲ ਦਾ ਪਤਾ ਹੈ, ਜਿੰਨੀਆਂ ਨਦੀਆਂ ਨੇ, ਵੱਡੀਆਂ ਤੋਂ ਵੱਡੀਆਂ ਨਦੀਆਂ ਹੋਣ, ਦਰਿਆ ਹੋਣ, ਨਾਲੇ ਹੋਣ, ਪਰ ਇੱਕ ਗੱਲ ਦਾ ਪੱਕਾ ਪਤਾ, ਸਭ ਨਦੀਆਂ ਨਾਲੋਂ, ਨਾਲਿਆਂ ਨਾਲੋਂ ਸਮੁੰਦਰ ਵੱਡਾ ਹੁੰਦਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ।
ਇਹ ਕਦੇ ਵੀ ਨਹੀਂ ਕੋਈ ਕਹਿ ਸਕਦਾ ਵੀ ਨਦੀਆਂ ਨਾਲੋਂ ਸਮੁੰਦਰ ਛੋਟਾ ਹੈ। ਇਹ ਗੱਲ ਨਹੀਂ ਫੱਬਦੀ ਨਹੀਂ, ਅਸਲ ਵਿੱਚ ਬਾਤ ਇਹੀ ਫੱਬਦੀ ਹੈ ਵੀ ਜਿੰਨੀਆਂ ਨਦੀਆਂ ਦਰਿਆ ਨੇ ਬੇਸ਼ੱਕ ਛੱਲਾਂ ਵੱਜਦੀਆਂ ਹੋਣ ਉਹਨਾਂ ਨਾਲੋਂ ਸਮੁੰਦਰ ਵੱਡਾ। ਜੈਸੇ ਜਿਵੇਂ ਸਾਰ ਸਰਤਾ ਵਿਖੇ, ਸਰ ਦਾ ਅਰਥ ਹੈ ਸਰੋਵਰ ਬੜੇ ਬੜੇ ਨੇ, ਜੈਸੇ ਸਰ ਸਰਤਾ ਵਿਖੇ ਸਮੁੰਦਰ ਬੜੋ, ਮੇਰ ਮੇ ਸਮੇਰ ਬੜੋ ਜਗਤ ਬਖਾਣ ਹੈ। ਪਹਾੜਾਂ ਦੀਆਂ ਬਹੁਤ ਉੱਚੀਆਂ ਉੱਚੀਆਂ ਚੋਟੀਆਂ ਨੇ, ਹਿਮਾਲਿਆ ਪਰਬਤ ਹੈ, ਮਦਰਾਚਲ ਹੈ, ਬਹੁਤ ਵੱਡੀਆਂ ਚੋਟੀਆਂ ਨੇ, ਪਰ ਉਹਨਾਂ ਚੋਟੀਆਂ ਦੇ ਵਿੱਚੋਂ ਸੁਮੇਰ ਪਰਬਤ ਜਿੱਥੇ ਸਿੱਧ ਲੋਕ ਰਹਿੰਦੇ ਸਨ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਪਹੁੰਚ ਕਰਕੇ ਉਹਨਾਂ ਨੂੰ ਗਿਆਨ ਬਖਸ਼ਿਸ਼ ਕੀਤਾ ਸੀ, ਉਹ ਸੁਮੇਰ ਦਾ ਪਹਾੜ ਜਿਹੜਾ ਹੈ, ਮੇਰ ਸੁਮੇਰ ਸਾਰਿਆਂ ਤੋਂ ਉੱਚਾ ਪਹਾੜ ਹੈ। ਪਹਾੜ ਤਾਂ ਬਹੁਤ ਵੱਡੇ ਤੋਂ ਵੱਡੇ ਨੇ, ਪਰ ਸੁਮੇਰ ਤੋਂ ਸਾਰੇ ਦੇ ਸਾਰੇ ਛੋਟੇ ਨੇ, ਉਸ ਪਰਬਤ ਤੋਂ ਸਭ ਛੋਟੇ ਨੇ। ਜਗਤ ਬਖਾਣ ਹੈ, ਸੰਸਾਰ ਦੇ ਲੋਕ ਇਹ ਗੱਲ ਬਿਲਕੁਲ ਕਹਿੰਦੇ ਨੇ। ਦੂਜਾ ਬੋਲ ਭਾਈ ਸਾਹਿਬ ਜੀ ਕਹਿੰਦੇ, ਤਰਵਰ ਵਿਖੇ ਜੈਸੇ ਚੰਦਨ ਬਿਰਖ ਬਡੋ। ਜਿੰਨੀ ਵੀ ਬਨਸਪਤੀ ਹੈ, ਦਰਖਤ ਨੇ ਤਰ੍ਹਾਂ ਤਰ੍ਹਾਂ ਦੇ ਨੇ, ਬੋੜ ਹੈ, ਪਿੱਪਲ ਹੈ, ਟਾਹਲੀ ਹੈ, ਢਾਕ ਹੈ, ਨਿੰਮ ਹੈ, ਤ੍ਰੇਕ ਹੈ, ਸਿੰਬਲ ਹੈ, ਜਿੰਨੇ ਮਰਜ਼ੀ ਲਾਈ ਜਾਓ, ਕਿੱਕਰ ਹੈ, ਅੰਬ ਹੈ, ਅਮਰੂਦ ਹੈ, ਪਰ ਜਿੰਨੇ ਵੀ ਬਨਸਪਤੀ ਹੈ ਨਿੱਕੇ ਤੋਂ ਲੈ ਕੇ ਵੱਡੀ ਤੱਕ, ਉਸ ਬਨਸਪਤੀ ਚੋਂ ਚੰਦਨ ਦੇ ਦਰਖਤ ਨੂੰ ਸਾਰਿਆਂ ਦਾ ਸ਼੍ਰੋਮਣੀ ਮੰਨਿਆ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਬਡੋ, ਧਾਤ ਮੈਂ ਕਣਕ ਅਤ ਊਤਮ ਕੈ ਮਾਣ ਹੈ। ਅੱਠਾਂ ਧਾਤੂਆਂ ਵਿੱਚੋਂ ਲੋਹਾ, ਜਿਸਤ, ਤਾਂਬਾ, ਪਿੱਤਲ, ਕਹਿਆ, ਇਹਨਾਂ ਧਾਤੂਆਂ ਵਿੱਚੋਂ ਸਾਰਿਆਂ ਤੋਂ ਵੱਡਾ ਸੋਨੇ ਨੂੰ ਮੰਨਿਆ ਹੈ। ਪਹਿਲਾਂ ਬੋਲ ਭਾਈ ਗੁਰਦਾਸ ਸਾਹਿਬ ਜੀ ਨੇ ਕਹਿਣਾ ਕੀਤਾ ਸੀ, ਨਦੀਆਂ ਵਿੱਚੋਂ ਸਮੁੰਦਰ ਵੱਡਾ ਹੈ, ਪਹਾੜਾਂ ਵਿੱਚੋਂ ਸਵੇਰ ਵੱਡਾ ਹੈ, ਫਿਰ ਤਰਵਰਾਂ ਦੇ ਵਿੱਚੋਂ ਚੰਦਨ ਦਾ ਦਰਖਤ ਵੱਡਾ ਹੈ, ਧਾਤੂਆਂ ਦੇ ਵਿੱਚੋਂ ਸੋਨਾ ਸ਼੍ਰੋਮਣੀ ਹੈ। ਤੀਜਾ ਬੋਲ ਕਹਿੰਦੇ ਨੇ, ਪੰਛੀਆਂ ਮੈਂ ਹੰਸ, ਜਿਹੜੇ ਉਡਾਰੀ ਮਾਰਨ ਵਾਲੇ ਪੰਛੀ ਨੇ, ਅਨੇਕਾਂ ਹੀ ਪੰਛੀ ਨੇ, ਉਹਨਾਂ ਸਾਰਿਆਂ ਤੋਂ ਸ਼੍ਰੋਮਣੀ ਸ਼ੋਭਾ ਜਿਹੜੀ ਉਹ ਹੰਸ ਦੀ ਹੈ, ਹੰਸ ਨੂੰ ਵੱਡਾ ਮੰਨਿਆ ਹੈ। ਉਡਾਰੀ ਤਾਂ ਬਾਜ ਵੀ ਮਾਰਦਾ, ਹੋਰ ਵੀ ਬਹੁਤ ਪੰਛੀ ਉਡਾਰੀ ਮਾਰਦੇ ਨੇ, ਪਰ ਹੰਸ ਦੀ ਉਡਾਰੀ ਬਹੁਤ ਵੱਡੀ ਹੈ। ਪੰਛੀਆਂ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਜਿਹੜੇ ਚਾਰ ਪੈਰਾਂ ਵਾਲੇ ਤੁਰਨ ਵਾਲੇ ਜਾਨਵਰ ਨੇ, ਹਿਰਨ ਨੇ, ਇਹ ਆਦਿਕ ਬਹੁਤ ਨੇ, ਸੂਰ ਸਾਰਦੂਲ ਤੋਂ ਭਾਵ ਸ਼ੇਰ ਵੱਡਾ ਮੰਨਿਆ ਹੈ। ਪੰਛੀਆਂ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਣ ਮੈਂ ਸਰੀ ਰਾਗ ਪਾਰਸ ਪਖਾਣ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 31 ਰਾਗ ਨੇ, 31 ਰਾਗਾਂ ਵਿੱਚੋਂ ਰਾਗਾਂ ਵਿੱਚ ਸਰੀ ਰਾਗ ਹੈ, ਸਰੀ ਰਾਗ ਵੱਡਾ ਹੈ। ਪੱਥਰਾਂ ਦੀਆਂ ਵੱਟੀਆਂ ਅਨੇਕਾਂ ਨੇ, ਪਰ ਉਹਨਾਂ ਪੱਥਰਿਆਂ ਦੀਆਂ ਵੱਟੀਆਂ ਵਿੱਚੋਂ ਪਾਰਸ ਦੀ ਵੱਟੀ ਨੂੰ ਵੱਡਾ ਮੰਨਿਆ ਹੈ। ਪੰਛੀਆਂ ਮੈਂ ਹੰਸ, ਮ੍ਰਿਗ ਰਾਜਨ ਮੈਂ ਸਾਰਦੂਲ, ਰਾਗਣ ਮੈਂ ਸਰੀ ਰਾਗ ਪਾਰਸ ਪਖਾਣ ਹੈ। ਗਿਆਨਣ ਮੈਂ ਗਿਆਨ ਅਰ ਧਿਆਨਣ ਮੈਂ ਧਿਆਨ ਗੁਰ, ਗਿਆਨ ਦੇ ਵਿੱਚੋਂ ਕੇਵਲ ਗੁਰੂ ਦਾ ਗਿਆਨ ਅਤੇ ਧਿਆਨ ਵਿੱਚੋਂ ਕੇਵਲ ਸ਼ਬਦ ਦਾ ਧਿਆਨ ਵੱਡਾ ਹੈ। ਗਿਆਨਣ ਮੈਂ ਗਿਆਨ ਅਰ ਧਿਆਨਣ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਜਿੰਨੇ ਧਰਮ ਨੇ ਉਹਨਾਂ ਧਰਮਾਂ ਦੇ ਵਿੱਚੋਂ ਗ੍ਰਹਿ ਜਮਾ ਸੱਤ
ਗ੍ਰਹਿ ਤੋਂ ਭਾਵ ਘਰ, ਸੱਤ ਤੋਂ ਭਾਵ ਸੱਚ। ਜਿਸ ਘਰ ਵਿੱਚ ਸੱਚ ਦੀ ਕਮਾਈ ਕੀਤੀ ਜਾਵੇ ਗ੍ਰਹਿ ਸਤ, ਕਹਿੰਦੇ ਉਹ ਸਾਰਿਆਂ ਦਾ ਸਰੋਮਣੀ ਹੈ। ਇਸ ਧਰਮ ਤੋਂ ਸਾਰੇ ਹੀ ਛੋਟੇ ਨੇ। ਤਾਂ ਹੀ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੀ, ਗ੍ਰਹਿਸਤ ਛੱਡ ਉਹਨੂੰ ਕਰ ਮੰਗਣ ਜਾਈ, ਵਿਣ ਦਿੱਤੇ ਕਿਛ ਹੱਥ ਨਾ ਆਈ। ਜਦੋਂ ਆ ਪੰਗਤੀ ਚੱਲੀ ਸੀ, ਨਾਨਕ ਆਖੇ ਭੰਗਰ ਨਾਥ ਤੇਰੀ ਮਾਉ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸੜਾਈ, ਹੋਏ ਅਤੀਤ ਗ੍ਰਹਿਸਤ ਛੱਡ ਫਿਰ ਉਹਨੂੰ ਕਰ ਮੰਗਣ ਜਾਈ, ਵਿਣ ਦਿੱਤਾ ਕਿਛ ਹੱਥ ਨਾ ਆਈ। ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਦਿਹਾੜਾ, ਵਿਵਾਹ ਪੁਰਬ ਦਾ ਦਿਹਾੜਾ ਸੰਗਤਾਂ ਬਹੁਤ ਭਾਵਨਾ ਨਾਲ ਮਨਾਉਣ ਦਾ ਯਤਨ ਕਰ ਰਹੀਆਂ ਨੇ। ਗੁਰੂ ਸਵਾਰੀ ਸੰਗਤ ਜੀ, ਅੱਜ ਦਾ ਜੋ ਕਵਿੱਤ ਲੜੀਵਾਰ ਆਪਾਂ ਰੋਜ਼ਾਨਾ ਸਾਂਝ ਕਰਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ 417ਵੇਂ ਕਵਿੱਤ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਓ ਅੱਜ ਦੇ ਬਚਨਾਂ ਨਾਲ ਸਾਂਝ ਕਰੀਏ।

ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਜਿਵੇਂ ਛੋਟੀਆਂ ਬੱਚੀਆਂ ਜਿਸ ਵੇਲੇ ਬਚਪਨ ਹੁੰਦਾ ਹੈ ਕੋਈ 5 ਸਾਲ ਤੋਂ ਲੈ ਕਰਕੇ 20 ਸਾਲ ਦੀ ਉਮਰ ਤੱਕ ਆਂਢ ਗੁਆਂਢ ਵਾਲੀਆਂ ਬੱਚੀਆਂ ਇਕੱਠੀਆਂ ਹੋ ਕੇ ਧੀਆਂ ਬੱਚੀਆਂ ਉਹ ਅਨੇਕਾਂ ਤਰ੍ਹਾਂ ਦੀਆਂ ਖੇਡਾਂ ਖੇਡਦੀਆਂ ਨੇ, ਅਨੇਕਾਂ ਤਰ੍ਹਾਂ ਦੇ ਕੌਤਕ ਹੁੰਦੇ ਨੇ, ਆਮ ਸਹੇਲੀਆਂ ਆਂਢ ਗੁਆਂਢ ਦੀਆਂ ਅਨੇਕਾਂ ਇੱਕੋ ਜਿਹੀ ਹਾਣ ਪ੍ਰਵਾਨ ਜਿਹਨੂੰ ਕਹਿ ਦਈਏ ਤਕਰੀਬਨ 5-4 ਸਾਲ ਦੀ ਉਮਰ ਤੋਂ ਲੈ ਕੇ 20 ਸਾਲ ਤੱਕ ਉਹ ਇਕੱਠੀਆਂ ਖੇਡਦੀਆਂ ਨੇ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੋ ਸਕਦਾ ਹੈ ਉਹਨਾਂ ਦੇ ਜਨਮ ਵੀ ਕਿਸੇ ਦਾ ਮਹੀਨਾ ਪਹਿਲਾਂ, ਕਿਸੇ ਦਾ ਮਹੀਨਾ ਬਾਅਦ ਵਿੱਚ, ਕਿਸੇ ਦੇ 2 ਦਿਨ, ਕਿਸੇ ਦੇ 4 ਦਿਨ, ਕਿਸੇ ਦੇ 6 ਮਹੀਨੇ, ਕਿਸੇ ਦੇ 10 ਦਿਨ ਅਗਾਂਹ ਪਛਾਂਹ ਦਿਨ ਹੁੰਦੇ ਨੇ। ਇਕੱਠੀਆਂ ਸਹੇਲੀਆਂ ਜ਼ਰੂਰ ਨੇ, ਹਾਣ ਪ੍ਰਵਾਨ ਹੈ, ਉਮਰ ਮਿਲਦੀ ਜੁਲਦੀ ਹੈ, ਪੜ੍ਹਾਈ ਵੀ ਇੱਕੋ ਜਿਹੇ ਸਕੂਲ ਵਿੱਚ ਇੱਕੋ ਜਿਹੀ ਕੀਤੀ ਹੈ, ਪੜ੍ਹਾਈ ਤੋਂ ਬਾਅਦ ਬੇਸ਼ੱਕ ਇੱਕੋ ਜਿਹੀਆਂ ਜੌਬਾਂ ਨੌਕਰੀਆਂ ਵੀ ਮਿਲ ਜਾਂਦੀਆਂ ਨੇ, ਪਰ ਇੱਕ ਗੱਲ ਤਾਂ ਜ਼ਰੂਰ ਹੈ ਨਾ, ਸਗਲ ਕੋ ਏਕੈ ਦਿਨ ਹੋਤ ਨਾ ਵਿਵਾਹ ਜੀ। ਕਿੱਡਾ ਸੋਹਣਾ ਕਵਿਤਾ ਕਹਿੰਦੇ, ਦੇਖੋ ਬੱਚੀਆਂ ਦੇ ਜਨਮ ਹੁੰਦੇ ਨੇ, ਹਾਣ ਪ੍ਰਵਾਨ ਨੇ, ਇੱਕੋ ਹੀ ਸਕੂਲ ਵਿੱਚ ਪੜ੍ਹੀਆਂ ਹੋਣ, ਇੱਕੋ ਜਿਹੀਆਂ ਡਿਗਰੀਆਂ ਹਾਸਲ ਕੀਤੀਆਂ ਹੋਣ, ਇੱਕੋ ਜਿਹੀਆਂ ਹੀ ਜੌਬਾਂ ਲੱਗੀਆਂ ਹੋਣ, ਪਰ ਉਹਨਾਂ ਸਾਰੀਆਂ ਦੇ ਇੱਕੋ ਦਿਨ ਵਿਵਾਹ ਕਦੇ ਨਹੀਂ ਹੁੰਦੇ, ਕੋਈ ਦਿਨ ਗਾਂਹ ਪਛਾਣ ਜ਼ਰੂਰ ਹੁੰਦੇ ਨੇ। ਸਗਲ ਕੋ ਏਕੈ ਦਿਨ ਹੋਤ ਨਾ ਵਿਵਾਹ ਜੀ,

ਤੈਅ ਕਰਕੇ ਜੰਗ ਕਰਦੇ ਨੇ, ਜੂਝਦੇ ਨੇ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਸਭੇ ਨਾ ਮਰਤ ਤੇਤੇ ਸ਼ਸਤਰ ਨ ਸਨਾ ਜੀ। ਸੂਰਮੇ ਇਕੱਠੇ ਗਏ ਨੇ, ਇੱਕੋ ਜਿਹੀਆਂ ਢਾਲਾਂ ਨੇ, ਇੱਕੋ ਜਿਹੇ ਸ਼ਸਤਰ ਨੇ, ਪਰ ਉਹਨਾਂ ਸਾਰਿਆਂ ਵਿੱਚੋਂ ਇੱਕੋ ਵਾਰ ਸਾਰੇ ਕਦੇ ਸ਼ਹੀਦ ਨਹੀਂ ਹੁੰਦੇ, ਸਾਰੇ ਇੱਕੋ ਵਾਰ ਮਰ ਨਹੀਂ ਜਾਂਦੇ। ਜਿਵੇਂ ਇੱਕੋ ਵਾਰ ਸਖੀਆਂ ਦੇ ਵਿਵਾਹ ਨਹੀਂ ਹੋ ਸਕਦੇ। ਤੀਸਰਾ ਬੁੱਲ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਜੇ ਬਾਵਣ ਸਮੀਪ ਜੈਸੇ ਬਿਬਦ ਬਨਸਪਤੀ, ਇੱਕ ਬੇਰ ਚੰਦਨ ਕਰਤ ਹੈ ਨਾ ਤਾਹੇ ਜੀ। ਜਿਵੇਂ ਬਾਵਣ ਚੰਦਨ ਦੇ ਕੋਲ ਅਨੇਕਾਂ ਤਰ੍ਹਾਂ ਦੀ ਬਨਸਪਤੀ ਹੈ, ਚੰਦਨ ਦਾ ਸੁਭਾਅ ਹੈ, ਉਹ ਲਾਗਲੀ ਬਨਸਪਤੀ ਨੂੰ ਆਪਣਾ ਰੂਪ ਦਿੰਦਾ, ਸੁਗੰਧੀ ਦਿੰਦਾ ਹੈ। ਪਰ ਇਹ ਗੱਲ ਜ਼ਰੂਰ ਪੱਕੀ ਹੈ ਵੀ ਇੱਕੋ ਵਾਰ ਸਾਰੀ ਬਨਸਪਤੀ ਵਿੱਚ ਚੰਦਨ ਦੀ ਸੁਗੰਧੀ ਪੈਦਾ ਕਦਾਚਿਤ ਨਹੀਂ ਹੁੰਦੀ। ਇੱਕੇ ਬੇਰ ਚੰਦਨ ਕਰਤ ਹੈ ਨਾ ਤਾਹੇ ਜੀ। ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਬੰਦ ਕੀਤਾ ਹੈ, ਤੈਸੇ ਗੁਰ ਚਰਨ ਸ਼ਰਨ ਜਾਤ ਹੈ ਜਗਤ, ਤੇਵੇਂ ਸੰਸਾਰ ਦੇ ਲੋਕ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਚਰਨਾਂ ਦੀ ਸ਼ਰਨ ਵਿੱਚ ਬਾਰਗਾਹ ਵਿੱਚ ਜ਼ਰੂਰ ਆਉਂਦੇ ਨੇ। ਜਿਵੇਂ ਸਖੀਆਂ ਇੱਕੋ ਵਾਰ ਕਦੇ ਵਿਆਹ ਚਿੱਤ ਨਹੀਂ ਹੁੰਦਾ, ਹਾਣ ਪ੍ਰਵਾਨ ਜ਼ਰੂਰ ਹੁੰਦਾ, ਸੂਰਮੇ ਇੱਕੋ ਵਾਰ ਸ਼ਹੀਦ ਨਹੀਂ ਹੁੰਦੇ, ਚੰਦਨ ਇੱਕੋ ਵਾਰ ਸਾਰਿਆਂ ਵਿੱਚ ਸੁਗੰਧੀ ਨਹੀਂ ਦਿੰਦਾ, ਤੇਵੇਂ ਗੁਰੂ ਦੇ ਚਰਨਾਂ ਦੇ ਸ਼ਰਨਾਂ ਵਿੱਚ ਅਨੇਕਾਂ ਜਗਤ ਦੇ ਲੋਕ ਆਉਂਦੇ ਨੇ। ਜੀਵਨ ਮੁਕਤ ਪਦ ਚਾਹਤ ਹੈ ਜਾਹੇ ਜੀ, ਪਰ ਜਿੱਤ ਗੁਰਮੁਖ ਜਿਹੜਾ ਗੁਰੂ ਦੇ ਪ੍ਰਵਾਨ ਹੋ ਜਾਵੇ, ਸਿੱਖ ਜਿਹੜਾ ਗੁਰੂ ਦਰ ਤੇ ਪਰਮਾਨੀਕ ਹੋ ਜਾਵੇ, ਭਾਵਨਾ ਪ੍ਰਤੀਤ ਵਿੱਚ ਆਇਆ ਹੋਵੇ, ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੀਵਨ ਮੋਕਸ਼ ਉਹਨੇ ਨੂੰ ਮਿਲਦੀ ਹੈ। ਆਏ ਤਾਂ ਅਨੇਕਾਂ ਹੀ ਨੇ, ਜਿਵੇਂ ਅਨੇਕਾਂ ਸਖੀਆਂ ਬੱਚੀਆਂ ਜਨਮ ਲੈਂਦੀਆਂ, ਪੜ੍ਹਦੀਆਂ ਨੇ, ਵਿਵਾਹ ਇੱਕੋ ਜਿਹੇ ਵਾਰ ਨਹੀਂ ਹੁੰਦੇ, ਜਿਵੇਂ ਸੂਰਮੇ ਇੱਕੋ ਵਾਰ ਸ਼ਹੀਦ ਨਹੀਂ ਹੁੰਦੇ, ਜਿਵੇਂ ਚੰਦਨ ਬਾਵਣ ਚੰਦਨ ਇੱਕੋ ਵਾਰ ਸੁਗੰਧੀ ਨਹੀਂ ਦਿੰਦਾ, ਤੇਵੇਂ ਅਨੇਕਾਂ ਜਗਤ ਦੇ ਲੋਕ ਮੇਰੇ ਸਾਹਿਬਾਂ ਦੀ ਚਰਨਾਂ ਦੀ ਸ਼ਰਨ ਵਿੱਚ ਤਾਂ ਆਉਂਦੇ ਨੇ। ਪਰ ਭਾਈ ਸਾਹਿਬ ਜੀ ਕਹਿੰਦੇ ਜੀਵਨ ਮੁਕਤ ਪਦ ਚਾਹਤ ਹੈ ਜਾਹੇ ਜੀ, ਜਿਹੜਾ ਜੀਵ ਮੇਰੇ ਸਾਹਿਬਾਂ ਦੇ ਦਰ ਤੇ ਪਰਮਾਨੀਕ ਹੋ ਜਾਂਦਾ ਹੈ, ਭਾਵ ਕੇ ਪ੍ਰਵਾਨ ਹੋ ਜਾਂਦਾ ਹੈ, ਜੀਵਨ ਮੁਕਤ ਉਹਨੂੰ ਮਿਲਦਾ ਹੈ, ਉਹ ਜਿਉਂਦਿਆਂ ਮੁਕਤ ਹੁੰਦਾ ਹੈ। ਹੁਣ ਤੁਸੀਂ ਇੱਕ ਸਵਾਲ ਕਰੋ ਵੀ ਜੀਵਨ ਮੁਕਤ ਕੀ ਹੁੰਦਾ ਹੈ, ਜੀਵਨ ਮੁਕਤ ਦੀ ਨਿਸ਼ਾਨੀ ਕੀ ਹੈ? ਤਾਂ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ ਪ੍ਰਭ ਕੀ ਆਗਿਆ ਆਤਮ ਹਿਤਾਵਾ ਹੈ। ਜਿਸ ਪਿਆਰੇ ਗੁਰਸਿੱਖ ਨੂੰ ਮੇਰੇ ਪ੍ਰਭੂ ਪਰਮਾਤਮਾ ਦਾ ਹੁਕਮ ਆਗਿਆ ਚੰਗੀ ਲੱਗਦੀ ਹੈ, ਹੁਕਮ ਦੇ ਦਾਇਰੇ ਵਿੱਚ ਰਹਿੰਦਾ ਹੈ, ਭਾਣੇ ਨੂੰ ਸੱਚਾ ਕਰਕੇ ਮੰਨਦਾ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਉਹ ਜੀਵਨ ਮੁਕਤ ਜਿਹੜਾ ਕਹਾ ਸਕਦਾ ਵੀ ਜਿਉਂਦਿਆਂ ਮੁਕਤ ਹੋ ਗਿਆ, ਉਹਦੇ ਲੱਛਣ ਕੀ ਨੇ? ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ, ਤੈਸਾ ਸਵਰਨ ਤੈਸੀ ਉਸ ਮਾਟੀ। ਬੜਾ ਔਖਾ ਹੈ, ਇੱਕ ਦਿਨ ਬੇਨਤੀ ਕੀਤੀ ਸੀ, ਸੋਨਾ ਤਾਂ ਆਪਾਂ ਲਾਕਰਾਂ ਵਿੱਚ ਸਾਂਭ ਕੇ ਰੱਖਦੇ ਹਾਂ, ਕਦੇ ਮਿੱਟੀ ਨੂੰ ਕਿਸੇ ਨੇ ਸਾਂਭਿਆ ਹੈ? ਪੈਦਾਇਸ਼ ਮਿੱਟੀ ਧੋਈ ਹੈ, ਖਾਕ ਧੋਈ ਹੈ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵ ਦਿਆਂ ਪੈਰਾਂ ਤਲੈ

ਮੋਇਆ ਉੱਪਰ ਹੋਏ। ਖਾਕ ਤੋਂ ਖੁਰਾਕ ਪੈਦਾ ਹੁੰਦੀ ਹੈ, ਖੁਰਾਕ ਜਦੋਂ ਬੰਦੇ ਅੰਦਰ ਜਾਂਦੀ ਫਿਰ ਲਹੂ ਪੈਦਾ ਹੁੰਦਾ ਹੈ, ਲਹੂ ਤੋਂ ਬਿੰਦ ਬਣਦਾ ਪਿਤਾ ਜੀ ਦਾ ਮੈਲਾ ਪਾਣੀ, ਉਸ ਮੈਲੇ ਪਾਣੀ ਤੋਂ ਸਰੀਰ ਦਾ ਲੋਥੜਾ ਬਣ ਜਾਂਦਾ ਹੈ, ਜਨਮ ਲੈ ਲੈਂਦਾ ਹੈ, ਫਿਰ ਅੰਤ ਨੂੰ ਖਾਕ ਵਿੱਚ ਫਿਰ ਰਲ ਜਾਂਦਾ ਹੈ। ਫਰੀਦਾ ਖਾਕ ਨਾ ਨਿੰਦੀਆ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਫਰੀਦਾ ਮੈਂ ਭੁਲਾਵਾ ਪੱਗ ਦਾ, ਮੈਂ ਤਾਂ ਭੁੱਲ ਗਿਆ ਸ਼ੈਂਤ ਮੈਲੀ ਨਾ ਹੋ ਜਾਵੇ। ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣਈ, ਸਿਰ ਪੀ ਮਿੱਟੀ ਖਾਹੇ। ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋਉ ਕਹਾਵੈ, ਤੈਸਾ ਸੁਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਅੰਮ੍ਰਿਤ ਤੇ ਜ਼ਹਿਰ ਉਹਨੂੰ ਇੱਕ ਬਰਾਬਰ ਹੈ, ਕੋਈ ਫਰਕ ਨਹੀਂ ਹੈ, ਕਿਉਂਕਿ ਬ੍ਰਹਮ ਗਿਆਨ ਦੀ ਅਵਸਥਾ ਹੈ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ। ਕੋਈ ਉਹਦਾ ਸਤਿਕਾਰ ਕਰਦਾ ਜੀਵਨ ਮੁਕਤ ਵਾਲੇ ਪਿਆਰੇ ਦਾ, ਤਾਂ ਵੀ ਉਹ ਇੱਕ ਬਰਾਬਰ ਹੈ। ਉਹਨੂੰ ਕੋਈ ਨਿੰਦਿਆ ਕਰਦਾ, ਕੋਈ ਬੁਰਾ ਭਲਾ ਕਹਿੰਦਾ ਹੈ, ਤਾਂ ਵੀ ਉਹਨੂੰ ਇੱਕ ਬਰਾਬਰ ਹੈ। ਕਿਉਂਕਿ ਲੋਕਾਂ ਦਾ ਸੁਭਾਅ ਹੁੰਦਾ ਹੈ, ਕਿਸੇ ਦਾ ਕੰਮ ਇੰਨਾ ਕੀ ਹੁੰਦਾ ਹੈ, ਬਸ ਗਾਲੀ ਗਲੋਚ ਕਰੀ ਜਾਣਾ ਬਿਨਾਂ ਮਤਲਬ ਤੋਂ। ਕਈ ਵਾਰ ਤੇ ਬੰਦੇ ਏਦਾਂ ਦੇ ਵੀ ਸੁਣੇ ਜਾਂਦੇ ਨੇ, ਵੇਖੇ ਵੀ ਜਾਂਦੇ ਨੇ। ਝਗੜਾ ਉਹਨਾਂ ਦਾ ਆਦਿ ਕਿਸੇ ਹੋਰ ਨਾਲ ਹੋ ਜਾਵੇ, ਜਾਂ ਘਰ ਦੇ ਹੋਰ ਪਰਿਵਾਰ ਮੈਂਬਰ ਨਾਲ ਹੋ ਜਾਵੇ, ਤੇ ਉਹ ਦੋਸ਼ ਕਰਕੇ ਗਾਲਾਂ ਦੂਜਿਆਂ ਨੂੰ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ। ਇੱਦਾਂ ਦੇ ਲੋਕ ਵੀ ਹੁੰਦੇ ਨੇ, ਮੈਂ ਦੇਖੇ ਨੇ। ਝਗੜਾ ਬਾਪ ਨਾਲ ਹੋਇਆ, ਝਗੜਾ ਮਾਂ ਨਾਲ ਹੋਇਆ ਹੈ, ਤੇ ਗਾਲੀ ਗਲੋਚ ਘਰ ਵਾਲੀ ਨੂੰ ਕੱਢਣੀ ਸ਼ੁਰੂ ਕਰ ਲਈ ਹੈ, ਗਾਲੀ ਗਲੋਚ ਦੂਜਿਆਂ ਨੂੰ ਕੱਢਣੀ ਸ਼ੁਰੂ ਕਰ ਲਈ ਹੈ। ਇੱਦਾਂ ਦੇ ਲੋਕ ਵੀ ਹੁੰਦੇ ਨੇ, ਵੇਖੇ ਜਾਂਦੇ ਨੇ, ਸੁਣੇ ਜਾਂਦੇ ਨੇ। ਮਹਾਰਾਜ ਕਹਿੰਦੇ ਪਰ ਜਿਹੜਾ ਰੱਬ ਦਾ ਪਿਆਰਾ ਹੈ, ਉਹਦੀਆਂ ਰਸਨਾਂ ਤੋਂ ਕਦੇ ਐਸੇ ਜਿਹੜੇ ਬੋਲ ਨੇ ਉਹ ਸ਼ੋਭਾ ਨਹੀਂ ਦਿੰਦੇ। ਮੈਂ ਬਚਨ ਕਰਿਆ ਸੀ ਜੀਵਨ ਮੁਕਤ ਦਾ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾਰਾ ਜਾਣ। ਰੰਕ ਤੋਂ ਭਾਵ ਕੀ ਹੈ, ਕੋਈ ਗਰੀਬ ਆ ਗਿਆ ਤਾਂ ਵੀ ਇੱਕ ਬਰਾਬਰ ਹੈ, ਕੋਈ ਅਮੀਰ ਆ ਗਿਆ ਤਾਂ ਵੀ ਇੱਕ ਬਰਾਬਰ ਹੈ, ਰਾਜਾ ਆ ਗਿਆ ਤਾਂ ਵੀ ਇੱਕ ਬਰਾਬਰ ਹੈ। ਤੈਸਾ ਰੰਕ ਤੈਸਾ ਰਾਜਾਨ, ਕਿਉਂਕਿ ਉਹ ਜੀਵਨ ਮੁਕਤ ਹੈ। ਪ੍ਰਭ ਕੀ ਆਗਿਆ ਆਤਮੇ ਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਐ ਜੀਵਨ ਮੁਕਤ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੁਰਖ, ਉਹ ਪਿਆਰਾ ਗੁਰਸਿੱਖ ਕਿਹਾ ਜਾ ਸਕਦਾ ਹੈ, ਉਹ ਜੀਵਨ ਮੁਕਤ ਹੈ। ਇਹ ਜੀਵਨ ਮੋਕਸ਼ ਦੇ ਲੱਛਣ ਹੁੰਦੇ ਨੇ। ਤਾਂ ਅੱਜ ਦੇ ਬੋਲ ਆਏ ਨੇ, ਜੈਸੇ ਕੁਵਾਰ ਕੰਨਿਆ ਮਿਲ ਖੇਲਤ ਅਨੇਕ ਸਖੀ, ਸਗਲ ਕੋ ਏਕੈ ਦਿਨ ਹੋਤ ਨਾ ਵਿਵਾਹੇ ਜੀ, ਜੈਸੇ ਵੀਰ ਖੇਤ ਬਿਖੈ ਜਾਤ ਹੈ ਸੁਪਟ ਜੇਤੇ, ਸਭੈ ਨਾ ਮਰਤ ਤੇਤੇ ਸ਼ਸਤਰਨ ਸਨਾਹਾ ਜੀ, ਬਾਵਨ ਸਮੀਪ ਜੈਸੇ ਬਿਬਦ ਬਨਸਪਤੀ, ਏਕੈ ਬੇਰ ਚੰਦਨ ਕਰਤ ਹੈ ਨਾ ਤਾਹੇ ਜੀ,
तैसे गुर चरण शरण जात है जगत, जीवन मुक्त पद चाहत है जाहे चाहे जी जाहे जी। जिनू सतगुरु जी कृपा कर देन जिहड़ा परमा नीक हो जावे ओनू जीवन मोक्ष की प्राप्ति हो जाती है। आओ प्यार विच गुरु शब्द नूं ग्रहण करो ता प्यार

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ, ਭਾਈ ਗੁਰਸੇਵਕ ਸਿੰਘ ਜੀ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਕੀਤਾ ਲੋੜੀਏ ਕੰਮ ਸੋ ਹਰ ਪਿਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਕੋਈ ਵੀ ਕਾਰਜ ਸਿੱਖ ਨੇ ਕਰਨਾ ਹੈ, ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਨੇ। ਸਭ ਤੋਂ ਪਹਿਲਾਂ ਹੁਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਅਰਦਾਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਚਾਉ ਸੱਜਣ ਮੈਂਡਿਆ ਦੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਖੁਰਸੋਂ ਝੱਟੀਐ, ਤੁਧ ਡਿੱਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੂ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪਹਿਲਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਤੋਤਾ ਹੱਛਾ ਨਾ ਹੋਏ ਸੀ। ਗੁਰੂ ਦੁਆਰਾ ਹੋਏ ਸੋਜੀ ਪਾਏ ਸੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਫੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਸੋ ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਉਸ ਤੋਂ ਪਹਿਲਾਂ ਬੇਨਤੀ ਹੈ, ਜੋ ਬੱਚੇ ਨੇ ਜੇ ਬੱਚੇ ਚੁੱਪ ਨਹੀਂ ਕਰਦੇ ਨਾ ਤੁਸੀਂ ਬਾਹਰ ਲੈ ਜਾਓ। ਆਪਾਂ ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ, ਪਲੀਜ਼ ਬੇਨਤੀ ਪ੍ਰਵਾਨ ਕਰਨੀ। ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਉਦੋਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਤੁਸੀਂ ਪਰਿਕਰਮਾ ਕਰਨੀਆਂ ਹਨ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਰਾਗੀ ਸਿੰਘ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ। ਸਤਿਗੁਰ ਗੁਰ ਪੂਰਾ ਅਰਾਧੋ ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੁਆ ਵੱਡ ਭਾਗੀ ਮਨ ਹਰ ਹਰ ਮੀਠਾ ਲਾਇਆ। ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ।

ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਏ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਭ ਚਲਾਈ

ਤਰਨ ਸਵੰਨੀ ਖੜ ਰਤਨ ਜੜਾਮੀ ਹਰ ਪ੍ਰੇਮ ਪੁਰਖ ਮਨ ਬੁਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਖੰਮ ਵੀ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਾਹਾਂ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸਾਹੂ ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵੇ ਸਾਹੂ ਜਿਸ

ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ,

हम निर्गुण लेहो उभारी, सद बख्शेंदा सदा मेहरबाना।

0: ਸਤ ਬਖਸ਼ਿੰਦਾ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹ ਬਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰਿ ਸ਼ੋਭਾ, ਚਿੰਤਾ ਲਾਹੇ ਹਮਾਰੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਆਉਣ ਵਾਲਾ ਸਮਾਂ ਗੁਰੂ ਸਾਹਿਬ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ, ਸਾਡੀ ਭਾਵਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਹੋਵੇ ਸਦਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ ਇੱਕ ਕਵਿਤਾ ਸੰਗਤਾਂ ਨੂੰ ਸਰਵਣ ਕਰਾਉਣਗੇ ਵਿਆਹ ਦੇ ਸੰਬੰਧ ਵਿੱਚ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਦੀਨ ਦੁਨੀ ਦੇ ਮਾਲਕ, ਸ਼ਬਦ ਗੁਰੂ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਦੋ ਕੁੜਮ ਸਾਹਿਬ ਸੁਰਗਵਾਸੀ ਸਰਦਾਰ ਬਲਵਿੰਦਰ ਸਿੰਘ ਜੀ ਤੇ ਸਰਦਾਰ ਗੁਰਪ੍ਰੀਤ ਸਿੰਘ ਜੀ ਗਿੱਲ ਸਾਹਿਬ। ਗੁਰੂ ਪਿਆਰਿਓ, ਇਹ ਦੋ ਪਰਿਵਾਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠੇ ਔਰ ਪ੍ਰਣ ਕਰਦੇ ਨੇ ਕਿ ਸਤਿਗੁਰੂ ਇਹ ਸਾਡੀ ਰਸਤੇਦਾਰੀ ਅੱਜ ਬਣਨ ਲੱਗੀ ਹੈ, ਤੁਸੀਂ ਕਿਰਪਾ ਕਰਿਓ ਇਹ ਸਾਡੀ ਕੁੜਮਾਚਾਰੀ ਰਹਿੰਦੀ ਦੁਨੀਆਂ ਤੱਕ ਬਣੀ ਰਹੇ, ਇਸ ਕਰਕੇ ਅਸੀਂ ਅੱਜ ਇਕੱਠੇ ਹੋਏ ਹਾਂ। ਬੱਚਿਆਂ ਦਾ ਆਨੰਦ ਕਾਰਜ ਹੋਇਆ। ਮਨਜਿੰਦਰ ਸਿੰਘ ਜੀ ਤੇ ਸੁਖਮਨਦੀਪ ਸਿੰਘ ਕੌਰ ਜੀ, ਗੁਰੂ ਪਿਆਰਿਓ ਮੈਨੂੰ ਪਤਾ ਤੁਹਾਡੇ ਪਾਸ ਬਹੁਤਾ ਵਕਤ ਨਹੀਂ ਹੁੰਦਾ, ਦੋ ਕੁ ਮਿੰਟ ਧਿਆਨ ਦੇਣ ਦਾ ਯਤਨ ਕਰਨਾ। ਜਦੋਂ ਆਨੰਦ ਕਾਰਜ ਤਕਰੀਬਨ ਹੋ ਜਾਂਦੇ ਆ ਨਾ, ਫਿਰ ਬੰਦਾ ਆਲਾ ਦੁਆਲਾ ਜਿਹਾ ਦੇਖਦਾ ਵੀ ਹੁਣ ਗੋਡੇ, ਮੈਨੂੰ ਪਤਾ ਜਿੰਨੇ ਕੁ ਗੋਡੇ ਹੁਣ ਇੱਥੇ ਦੁਖਦੇ ਆ ਉੱਥੇ ਹੋਰ ਕਦੋਂ ਤੁਹਾਡੇ ਕਦੇ ਥੋੜ੍ਹਾ ਦਿਖਣੇ ਆ, ਹੁਣ ਗੋਡਿਆਂ ਦਾ ਬਹਾਨਾ ਨਾ ਪਾਇਓ, ਮਿੰਟ ਤਾਂ ਪੰਜ ਕੀ ਆ ਨਾ। ਦਰਅਸਲ ਜਿੱਥੇ ਅੱਜ ਮਨਜਿੰਦਰ ਸਿੰਘ ਜੀ ਤੇ ਸੁਖਮਨਦੀਪ ਕੌਰ ਜੀ ਦਾ ਆਨੰਦ ਕਾਰਜ ਹੋ ਰਿਹਾ, ਜਿੱਥੇ ਤੁਹਾਨੂੰ ਸਾਰੇ ਦੋਨੇ ਪਰਿਵਾਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਵਧਾਈਆਂ ਦਿੰਦੇ ਹਾਂ ਔਰ ਇਹਨਾਂ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਇੱਕ ਅੱਜ ਹੋਰ ਵਧਾਈ ਦਾ ਦਿੰਦੇ ਪਿਆਰਿਓ ਬੱਚਿਓ, ਤੁਸੀਂ ਖਾਸ ਕਰਕੇ ਸੁਖਮਨਦੀਪ ਜੀ, ਮਨਜਿੰਦਰ ਜੀ, ਤੁਹਾਡੇ ਵਾਸਤੇ ਅੱਜ ਬੜੀ ਗੌਰ ਦਾ ਦਿਨ ਹੈ ਕਿ ਅੱਜ ਜਿੱਥੇ ਤੁਹਾਡਾ ਆਨੰਦ ਕਾਰਜ ਹੋਇਆ ਨਾ, ਅੱਜ ਸਾਡੀ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਵੀ ਅੱਜ ਵਿਆਹ ਪੁਰਬ ਹੈ। ਖੁਸ਼ੀ ਹੈ ਨਾ ਤੁਹਾਡੇ ਵਾਸਤੇ, ਤੁਹਾਡਾ ਇਤਿਹਾਸ ਬਣ ਗਿਆ, ਅੱਜ ਦਾ ਤੁਹਾਡਾ ਦਿਨ ਹੈ ਜਿਹੜਾ ਇਤਿਹਾਸਕ ਦਿਨ ਬਣ ਗਿਆ। ਤੁਸੀਂ ਯਾਦ ਰੱਖਿਓ, ਕਦੀ ਵੀ ਹਰ ਸਾਲ ਤੁਹਾਨੂੰ ਆਪਣੇ ਵਿਆਹ ਦਾ ਚੇਤਾ ਭੁੱਲ ਜਾਵੇ, ਗੁਰੂ ਬਾਬੇ ਨਾਨਕ ਦੇ ਵਿਆਹ ਦਾ ਚੇਤਾ ਨਹੀਂ ਭੁੱਲਣਾ ਚਾਹੀਦਾ। ਅੱਜ ਉਹਨਾਂ ਦਾ ਆਨੰਦ ਕਾਰਜ ਦਾ ਅੱਜ ਮਹਾਨ ਪੁਰਬ ਹੈ। ਸੁਲਤਾਨਪੁਰ ਤੋਂ ਦੁਆਬੇ ਦੀ ਧਰਤੀ ਤੇ ਸੁਲਤਾਨਪੁਰ, ਉੱਥੋਂ ਬਰਾਤ ਚੱਲੀ ਸੀ ਤੇ ਮਾਝੇ ਦੀ ਧਰਤੀ ਤੇ ਬਟਾਲੇ ਤੇ ਬਰਾਤ ਗਈ ਸੀ। ਸੋ ਇਹ ਵੀ ਖੁਸ਼ੀਆਂ ਤੁਹਾਡੇ ਨਾਲ। ਗੁਰੂ ਪਿਆਰਿਓ, ਅਗਲੀ ਗੱਲ ਮੈਂ ਤੁਹਾਡਾ ਮੂਡ ਜਿਹਾ ਦੇਖ ਕੇ ਸਾਂਝੀ ਕਰਨ ਦਾ ਯਤਨ ਕਰਾਂਗਾ। ਗੱਲਾਂ ਸਾਡੇ ਕੋਲ ਬੜੀਆਂ ਵਿਆਹ ਵਾਲੀਆਂ ਹੁੰਦੀਆਂ, ਪਰ ਦੇਖਾਂਗੇ ਜੇ ਤੁਹਾਡੇ ਬਾਲੇ ਨਾ ਗੋਡੇ ਦੁਖੇ ਤਾਂ ਆਪਾਂ ਦੋ ਕੁ ਮਿੰਟ ਤੁਹਾਡੇ ਨਾਲ ਫੇਲ ਆ ਲਾਂਗੇ। ਆ ਜਾਓ, ਇੱਕ ਖੁਸ਼ੀ ਦੀ ਕਿਰਪਾ ਤੁਹਾਡੇ ਨਾਲ ਸਾਂਝੀ ਕਰ ਲਈਏ। ਸੁਣੋ ਪਿਆਰਿਓ,

ਆਪਸ ਦੇ ਵਿੱਚ ਬਣੇ ਪ੍ਰੇਮ ਦੀ ਗੰਢ ਕਦੇ ਨਾ ਖੁੱਲੇ ਹੋ ਮੁੱਖ ਦੇ ਵਿੱਚੋਂ ਨਿਕਲੇ ਅੱਖਰ ਬਣ ਜਾਵਣ।

0: बख्शी खुशियां खेड़े, हाँ बख्शी खुशियां खेड़े, हाँ बख्शी खुशियां खेड़े।
1: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਤੇ ਕਿਰਪਾ ਦੇ ਨਾਲ ਇਹ ਸੋਹਣੇ ਕਾਰਜ ਸਗਜੇ, ਸਾਡੀ ਧਾਰਮਿਕ ਮਰਿਆਦਾ ਅਨੁਸਾਰ ਇਹਨਾਂ ਨੂੰ ਆਨੰਦ ਕਾਰਜ ਆਖਿਆ ਜਾਂਦਾ ਪਿਆਰਿਓ। ਕੋਈ ਵਿਆਹ ਕਹਿੰਦਾ, ਕੋਈ ਸ਼ਾਦੀ ਕਹਿੰਦਾ, ਕੋਈ ਮੈਰਿਜ ਕੁਛ ਕਵੇ, ਪਰ ਅਸੀਂ ਇਸ ਸਾਡੀ ਗੁਰਮਤ ਮਰਿਆਦਾ ਅਨੁਸਾਰ ਇਹ ਆਨੰਦ ਕਾਰਜ ਹੈ ਔਰ ਤੁਸੀਂ ਬਹੁਤ ਸੋਹਣੇ ਆਨੰਦ ਕਾਰਜ ਨਿਭਾਏ ਨੇ। ਔਰ ਭੈਣ ਜੀ ਸੁਰਜੀਤ ਕੌਰ ਮਨਜਿੰਦਰ ਦੀ ਮੰਮੀ ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਰਹੀ ਹੈ। ਇੱਧਰ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਜੀ ਗਿੱਲ ਸਾਹਿਬ ਬੈਠੇ ਨੇ ਤੁਹਾਡੇ ਵਿੱਚ ਜੀ। ਸਰਦਾਰ ਗਿੱਲ ਸਾਹਿਬ ਕਿੱਥੇ ਬੈਠੇ ਹੋ? ਬੈਠੇ ਹੋ, ਹਾਂਜੀ। ਬਹੁਤ ਬਹੁਤ ਧੰਨਵਾਦ ਜੀ। ਸਰਦਾਰ ਜੀ, ਤੁਹਾਡੀ ਧੀ ਸਦਾ ਸੁਹਾਗਣ ਰਵੇ ਔਰ ਤੁਹਾਡੇ ਦਿੱਤੇ ਹੋਏ ਸੰਸਕਾਰਾਂ ਦੇ ਮੁਤਾਬਕ ਜਦੋਂ ਵੀ ਸਹੁਰੇ ਘਰ ਦੇ ਉੱਤੋਂ ਵੱਲੋਂ ਠੰਡੀਆਂ ਹਵਾਵਾਂ ਆਉਣ ਤੇ ਇਹ ਸੰਦੇਸ਼ਾ ਲੈ ਕੇ ਆਉਣ ਕਿ ਸਰਦਾਰ ਗੁਰਪ੍ਰੀਤ ਸਿੰਘ ਜੀ, ਜਿਹੜੇ ਤੁਸੀਂ ਆਪਣੀ ਧੀ ਨੂੰ ਚੰਗੇ ਸੰਸਕਾਰ ਦੇ ਕੇ ਸਹੁਰੇ ਘਰ ਦੇ ਵਿੱਚ ਤੋਰਿਆ ਔਰ ਤੁਹਾਡੀ ਧੀ ਆਪਣੇ ਸਹੁਰੇ ਘਰ ਵਿੱਚ ਜਾ ਕੇ ਰਾਜ ਕਰ ਰਹੀ ਹੈ, ਰਾਣੀ ਬਣ ਕੇ ਰਹਿ ਰਹੀ ਆ, ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ 'ਚ ਕਰਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਜੀ। ਹੁਣ ਢਾਡੀ ਜਥੇ ਦਾ ਸਮਾਂ ਸਮਾਪਤ ਹੈ, ਸੋ ਇੱਥੇ ਹੀ ਹੁਣ ਬੇਨਤੀ ਕਰਦੇ ਹਾਂ ਕਿ ਕੜਾਹ ਪ੍ਰਸ਼ਾਦ ਦੀ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਆਪ ਨੂੰ ਦੱਸਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਪਰਿਵਾਰਾਂ ਵੱਲੋਂ। ਹੁਣ 2 ਮਿੰਟ ਵਾਸਤੇ ਭਾਈ ਪ੍ਰੀਤਮ ਸਿੰਘ ਜੀ ਲੜਕਾ ਜੀ ਦੇ ਮਾਸੜ ਜੀ, ਉਹ ਆਪ ਸੰਗਤਾਂ ਦੇ ਨਾਲ 2 ਮਿੰਟ ਵਾਸਤੇ ਸੰਗਾਈ ਸੰਗਤ ਦਾ ਧੰਨਵਾਦ ਕਰਨਗੇ। ਤਿੰਨਾਂ ਪਾਸੋਂ ਸਰਵਣ ਕਰੀਏ ਬਚਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ ਜੀ,
3: ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵਿਰਾਜਮਾਨ ਦੇਸਾਂ ਪ੍ਰਦੇਸਾਂ ਤੋਂ ਇਕੱਤਰ ਹੋਈ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਬਹੁਤ ਹੀ ਸੁਭਾਗ ਭਰੇ ਵਕਤ ਕਾਕਾ ਮਨਜਿੰਦਰ ਸਿੰਘ, ਸਪੁੱਤਰ ਸਰਦਾਰ ਸਵਰਗੀ ਸਰਦਾਰ ਬਲਵਿੰਦਰ ਸਿੰਘ ਜੀ ਅਤੇ ਸਾਡੀ ਭੈਣ ਸੁਰਜੀਤ ਕੌਰ ਜੀ ਅਤੇ ਸੁਖਮਨ ਕੌਰ ਸਪੁੱਤਰੀ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਅਤੇ ਭੈਣ ਜੀ ਚਰਨਜੀਤ ਕੌਰ ਜੀ, ਇਹਨਾਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ ਹੋਏ। ਅਸੀਂ ਸਭ ਇਹਨਾਂ ਵਧਾਈ ਦੇਣ ਵਾਸਤੇ, ਇਹਨਾਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਣ ਵਾਸਤੇ ਇਕੱਤਰ ਹੋਏ ਹਾਂ। ਗੁਰੂ ਮਹਾਰਾਜ ਜੀ ਦਾ ਹੁਕਮ ਹੈ, ਗੁਣਾਂ ਕਾ ਹੋਏ ਵਾਸਲਾ ਕਡ ਵਾਸ ਲਈ ਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀ ਜੈ। ਸੋ ਸੁਭਾਗ ਭਰੀ ਜੋੜੀ ਦੇ ਨੂੰ ਵੀ ਬੇਨਤੀ ਹੈ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੀਆਂ ਭੁੱਲਾਂ ਚੁੱਕਾਂ ਨੂੰ ਨਾ ਚਿਤਾਰਦੇ ਹੋਏ, ਇੱਕ ਦੂਜੇ ਦੇ ਗੁਣਾਂ ਨੂੰ ਚਿਤਾਰਨਾ ਹੈ, ਇੱਕ ਦੂਸਰੇ ਦੇ ਗੁਣਾਂ ਦੀ ਕਦਰ ਕਰਨੀ ਹੈ। ਸੋ ਜਿਸ ਤਰ੍ਹਾਂ ਕਵੀਸ਼ਰੀ ਜਥਾ ਵੀ ਮਹਾਰਾਜ ਅੱਗੇ ਅਰਦਾਸ ਕਰਕੇ ਗਿਆ, ਅਤੇ ਮੈਂ ਵੀ ਇਹੀ ਅਰਦਾਸ ਕਰਨਾ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਇਸ ਸੁਭਾਗ ਪੜੀ ਇਸ ਸੱਜ ਵਿਆਹੀ ਜੋੜੀ ਦੇ ਜ਼ਿੰਦਗੀ ਦੇ ਵਿੱਚ ਜੋ ਵੀ ਹਵਾ ਆਏ, ਕਿਸੇ ਪਾਸੋਂ ਵੀ ਹਵਾ ਆਏ, ਉਸ ਵਿੱਚ ਖੁਸ਼ਬੂ ਹੋਵੇ, ਖੇੜਾ ਹੋਵੇ, ਬਹਾਰ ਹੋਵੇ, ਮਹਿਕ ਹੋਵੇ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ, ਉਸ ਤੋਂ ਬਾਅਦ ਜੋ ਸਗਨ ਹੈ ਮੇਨ ਹਾਲ ਦੇ ਵਿੱਚ, ਲੜਕੇ ਲੜਕੀ ਦੇ ਮਾਤਾ ਪਿਤਾ ਨੇ ਪਾਉਣਾ ਹੈ, ਬਾਕੀ ਸੰਗਤ ਨੇ ਸਗਨ ਇੱਥੇ ਨਹੀਂ ਪਾਉਣਾ, ਬਾਹਰ ਟੈਂਟ ਵਿੱਚ ਪਾਉਣਾ, ਨਾਲੇ ਉੱਥੇ ਤੁਸੀਂ ਪ੍ਰਸ਼ਾਦਾ ਚਾਹ ਪਾਣੀ ਛਕਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ, ਇੱਥੇ ਕੇਵਲ ਲੜਕੇ ਲੜਕੀ ਦੇ ਮਾਤਾ ਪਿਤਾ ਨੇ ਸਗਨ ਪਾ ਸਕਦੇ ਨੇ ਮੇਨ ਹਾਲ ਵਿੱਚ। ਦੂਸਰੀ ਬੇਨਤੀ ਹੈ, ਆਪਾਂ ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ, ਗੱਲਾਂ ਨਹੀਂ ਕਰਨੀਆਂ। ਜਦੋਂ ਆਪਾਂ ਗੱਲਾਂ ਕਰਦੇ ਹਾਂ ਫਿਰ ਆਪਾਂ ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣ ਸਕਦੇ। ਆਪਾਂ ਗੁਰੂ ਸਾਹਿਬ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਹਾਂ, ਗੁਰੂ ਸਾਹਿਬ ਹਾਜ਼ਰ ਨਾਜ਼ਰ ਹਨ। ਸੋ ਪਲੀਜ਼ ਬੇਨਤੀ ਹੈ ਕਿ ਗੱਲਾਂ ਨਹੀਂ ਕਰਨੀਆਂ, ਸਾਰਿਆਂ ਨੂੰ ਬੇਨਤੀ ਹੈ ਕਿ ਗੱਲਾਂ ਆਪਾਂ ਬਾਹਰ ਜਾ ਕਰਨੀਆਂ ਨੇ। ਗੁਰੂ ਸਾਹਿਬ ਦਾ ਸਾਰਿਆਂ ਨੇ ਸਤਿਕਾਰ ਕਰਨਾ ਹੈ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਆਓ ਬੜੇ ਪਿਆਰ ਨਾਲ ਢਾਡੀ ਵਾਰਾਂ ਵੀ ਆਪਾਂ ਸਰਵਣ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ولی کل عالم صاحب صحابہ حضور انور سرور کائنات فخر مجداد دساں پادشاہیاں جی دے آتمک سروپ جوت موجودہ گرگدی دے مالک حاضرہ حضور زہرا ظہور سرب کلا بھرپور جگو جگ اٹل شبد گرو تن گرو گرنتھ صاحب جی مہاراج جی دے پاون پوتر دربار اندر جڑ بیٹھے ست سنگی جنو آؤ اپنی رسناواں نو پوتر کریے من نو چڑھدیاں کلا وچ لیا کے گج کے فتح بلائیے آکیے جی واہے گرو جی کا خالسا واہے گرو جی کی فتح تہاڈا ساریاں دا بہت بہت دھنواد جی روٹین دے نال نت دی طرح گرو کیاں سنگتاں گرو دربار دے وچ دوپہر دے دیواناں دیاں حاضریاں بھرن واسطے آؤندے ہو جی آیا نو گرو مہاراج رحمت کرن سب نو تندرستی دیاں داتاں بخشن پرواراں وچ چڑھدی کلا کاروباراں وچ ترقیاں بخشن اسی اپنے بچیاں والوں سرخرو رہیے خوش رہیے ساڈے بچے اپنے کماں کاراں دے وچ خوش رہن ایسیاں دعاواں ستگراں دے چرناں وچ کردے ہاں خیر میرے پچھلے پاسے سکرین چلدی ہے جی اج دے مہان پرب دیاں دھن گرو نانک مہاراج جی دے ویاہ پرب دیاں آپ سکھ سنگتاں نوں لکھ لکھ ودھائیاں ہو ایتوں پہلا آنند کارج ہو کے ہٹے ایتھے گرو پیارے اج سچ جانو جدو اسی اپنے آ سرداراں دے آ بزرگاں دے ویاہ دیکھدے ہاں نا تے جدو اج دے ویاہاں دے نال اودی تلنا کیندی آ اسی بہت نیویں چلے گئے اسی بہت نیویں جی ہن گرو بابا نانک جی دے ویاہ دا پرب آ نا میں دراصل میں اپنے روٹین دے نال لواں گا پروگرام جڑا آپاں چلدا اوہی رکھاں گے گل چھوٹی جی کر لیے میں پربندک ویران دے نال کراں گے صلاح جے انہاں نے ایتوار دا دیوان اس سبندھ دے وچ لاونا آیا تے آپاں پھر گرو بابے نانک دے ویاہ دا بھی ذکر کراں گے اوہ کدھاں دا ماحول ہوئے گا جدوں شہنشاہ دا ویاہ ہویا سی گا جدوں اجوکے سمے وال میں ٹوک ماتر گل کر جاواں گرو پیارے انہاں ویاہاں وچ بہت سکون ہوندا سی گا وہ رشتے دار سچی ایک دوجے نال پراواں وانگ ورتیا کرتے سن ہن ایک ادا دا سما ہوندا سی جڑے ساڈے سردار ہوندے سی نا انہاں دیاں تیاں مٹیاراں ہو جانیاں پت جوان ہو جانے تے سردارنیاں اندر وڑ وڑ کے سرداراں نوں کہندیاں ہوندیاں سی تیاں مٹیاراں ہو گئیاں انہاں واسطے کوئی جوگ وار لبھیو سردارنیاں کہندیاں ہوندیاں سی سرداراں نوں تو پھر کدھاں دا وہ سونا جا ماحول ہوندا سی لاگی رشتے کراؤندے سی لاگی ہن جدوں اج دے زمانے وال آ تکیے بھی نیانیاں نوں کہیے بھی جدہ تواڈے رشتے ہوندے دیکھ دکھائیے ہوندے آ تسی سدھیاں گلاں کر لینے آ نا آپس وچ اداں ساڈے ٹائم نہیں سی ہوندا تے نیانے کہندے بابا تسی جھوٹ بولدے ہونے آ اداں ویاہ کدھاں ہو جاندے ہون گے لاگی کراؤندے سی جنہاں نال ساڈا خون دا رشتہ نہیں سی ہوندا تے اوہی پسند ہوندے سی رشتے اوہی اج تک نبڑدے آ رہے جڑے 80-85 سالاں دے آ نا انہاں نوں پوچھ کے دیکھو ادا ہی انہاں دے رشتے ہوئے ہوئے آ پھر وچولے پیدا ہوئے رشتے داریاں دے وچوں وچولیاں نے دس پاؤنیاں شروع کر دتیاں تے گرو پیارو ایتھوں بہت ودیا ایک میسج جاندا سی بھئی جان دے پروار جان دے پچھان دے ہون ایک دوجے نوں رشتے داریاں چوں رشتے ہو جانے تے کہنا ایدو ودیا ہور گل کیڑی آ جے کتے تھی پت آپس وچ ماڑا موٹا تین پنج کرن تے دونوں طرح دے رشتے کٹھے ہو کے انہاں نوں سمجھا سکدے آ ایداں رشتے ہوندے سی وچولے کردے ہوندے سی تے زیادہ طور تے رشتیاں دے وچوں رشتے پڑے جاندے سی تے پھر اس تو بعد ساڈے سرداراں نے سوچیا میری تھی دی زندگی دا مسئلہ ہے میرے پت دی زندگی دا مسئلہ ہے اسی دیکھ لئیے اسی اپنی تھی اسی دوجے دا پت دیکھ لئیے کیونکہ ساڈی تھی نے ساری عمر وہ لگاونی آ گرو پیارے پھر چٹیاں داڑیاں والے سردار بھرا سردار باپو جڑے سی وہ رشتے دیکھن لگ پے اور ایتھوں تک بہت ودیا سی وہ رشتے لوہے دیاں سنگلاں ورگے اج مضبوط نے پر گرو پیارو جدو ہوں کھیل وگڑی ہوئی ہے ہوں کی کر سکتے آپ ہوں تو اپنے تن تانی این الجھ گئی آ نہ تھی پت نہ تھی ماں نو پوچھتی ہے نہ پیو نو پوچھتی ہے تو نہ پت ماں نو پوچھتا ہے تو نہ کسی نو پوچھتا ہے ہوں آپ نیانے رشتے اتنے تو فارمیلٹیاں ہوں شکر ہے کوئی سو چو دس بھی ویاہ ہوں ہون جڑے ارینج میرج ہوئے جڑے ماپیاں دی سلاح دے نال ہوندے ہون نہیں تو نیانے آپ کرائی پھرتے تے گرو پیارو معاف کرنا کڑتن والی گل ہے یہی کارن ہے کہ سارے نیانے مہینوں کے بعد ڈیوورس وال ترے پھرتے ہوں گرو پیارو سارے کو ایک کوئی پلیٹ فارم ہے تے نال گلاں کرن واسطے ہور سارے کو جگہ ہی ہے نہیں گی کتھے اسی آ تواڈے نال گلاں کرانگے پر ایتھے بھی کئی بار بہت ہی بار سانو چوپی کرایا جاندہ بابا جی
ਨਾ ਕਿਤੇ ਸਾਡੀ ਸੰਗਤ ਨਾ ਟੁੱਟ ਜਾਵੇ। ਮਾਫ ਕਰਨਾ ਪਿਆਰਿਓ, ਅਸੀਂ ਜੇ ਦਿਲ ਦੀਆਂ ਗੱਲਾਂ ਦਿਲ 'ਚ ਹੀ ਰਹਿ ਕੇ ਚਲੇ ਗਏ ਤੇ ਗੁਰੂ ਨੂੰ ਵੀ ਕੀ ਮੂੰਹ ਦਿਖਾਉਣ ਵਾਲੇ ਹੋਵਾਂਗੇ। ਗੁਰੂ ਨੇ ਵੀ ਕਹਿਣਾ ਹੀ ਆ ਨੋਟ ਇਕੱਠੇ ਕਰਕੇ ਲੈ ਗਏ, ਡਾਲਰ ਇਕੱਠੇ ਕਰਕੇ ਲੈ ਗਏ ਤੇ ਪਾਪੀ ਉਹ ਗੱਲ ਸਾਡੀ ਕੀਤੀ ਨੀ ਕੋਈ ਨੀ, ਤੇ ਗੁਰੂ ਪਿਆਰਿਓ ਸ਼ਹਿਨਸ਼ਾਹ ਦੇ ਮੂੰਹ ਦਿਖਾਉਣ ਜੋਗੇ ਰਹਿ ਜਾਈਏ। ਇਸ ਕਰਕੇ ਸਾਡਾ ਜਿੱਥੇ ਕਿਤੇ ਗਾਏ ਬਗਾਏ ਜਿੱਥੇ ਕਰਦਾ ਨਾ ਚਿੱਤ, ਉੱਥੇ ਤੁਹਾਡੇ ਨਾਲ ਮਨ ਦੇ ਗੁਬਾਰ ਕੱਢ ਲਈਦੇ ਆ ਵੀ ਅੱਜ ਅਸੀਂ ਕਿਹਨਾਂ ਕਿੱਥੇ ਤੁਰੇ ਫਿਰਦੇ ਹਾਂ ਇਹਨਾਂ। ਹੁਣ ਗੁਰੂ ਪਿਆਰਿਓ ਆ ਮੇਰੇ ਸਰਦਾਰ ਬੈਠੇ ਆ, ਮੇਰੇ ਤੋਂ ਵੱਡੀ ਉਮਰ ਦੇ ਬੈਠੇ ਨੇ, ਮੇਰੀਆਂ ਸਤਿਕਾਰਯੋਗ ਮਾਤਾਵਾਂ ਬੈਠੀਆਂ, ਉਹਨਾਂ ਜਦੋਂ ਉਹ ਬਜ਼ੁਰਗ ਬਰਾਤੇ ਜਾਂਦੇ ਹੁੰਦੇ ਸੀ ਨਾ ਤੇ ਧੀਆਂ ਘਰਾਂ ਦੇ ਵਿੱਚ ਰਹਿੰਦੀਆਂ ਹੁੰਦੀਆਂ ਸੀ, ਧੀਆਂ ਘਰਾਂ 'ਚ ਰਹਿਣਾ, ਬਾਪੂ ਸਾਡੇ ਅੱਜ ਸਾਡੇ ਵੀਰ ਨੂੰ ਵਿਆਹੁਣ ਗਏ ਆ, ਸਾਡੇ ਤਾਏ ਚਾਚੇ ਨੂੰ ਵਿਆਹੁਣ ਵਾਸਤੇ ਗਏ ਆ, ਅੱਜ ਬਾਪੂ ਤਾਂ ਭਾਵੇਂ ਘਰੇ ਰਹਿ ਰਹੇ, ਧੀ ਨਹੀਂ ਕੋਈ ਵੀ ਰਹਿੰਦੀ, ਮੋਹਰੇ ਜਾਂਦੀਆਂ ਹੈ, ਤੇ ਉੱਥੇ ਫਿਰ ਕਿਹੋ ਜਿਹੇ ਹਾਲਾਤਾਂ ਵਿੱਚ ਉੱਥੇ ਸਾਡੀਆਂ ਧੀਆਂ ਨੂੰ ਮੰਡੀਰਾਂ ਟਿੱਚਰਾਂ ਕਰਦੀਆਂ ਹੁੰਦੀਆਂ ਆ। ਅੱਜ ਸਾਰੇ ਹੀ ਇੱਜ਼ਤਾਂ ਤੋਂ ਆਪਾਂ ਖਾਲੀ ਬੈਠੇ ਹਾਂ, ਇਹ ਕਿਸੇ ਇੱਕ ਘਰ ਦੀ ਗੱਲ ਨਹੀਂ ਹੈ, ਸਾਰੇ ਘਰ ਦੀਆਂ ਗੱਲਾਂ ਓਪਰੀ ਮੰਡੀਰ ਦੀਆਂ, ਸਾਡੀਆਂ ਧੀਆਂ ਕੀ ਲੱਗਦੀਆਂ ਜੀ। ਇੱਥੇ ਤੇ ਇੱਦਾਂ ਦੇ ਸਮੇਂ ਬਣ ਗਏ ਜਿਹਦੀਆਂ ਹੈਗੀਆਂ ਉਹਨਾਂ ਤੋਂ ਡਰ ਪਿਆ ਹੋਇਆ ਤੇ ਲੋਕੀ ਦੂਜੇ ਪਿੰਡ ਵਾਲੇ ਸਾਡੀਆਂ ਧੀਆਂ ਦੇ ਕੀ ਲੱਗਦੇ ਆ, ਪਰ ਇਹ ਸਭ ਕੁਝ ਹੋ ਰਿਹਾ ਰੀਵਨ ਕਟਾਈਆਂ ਦੇ ਬਹਾਨਿਆਂ ਦੇ ਉੱਤੇ, ਇੱਦਾਂ ਦੇ ਮਜ਼ਾਕ। ਇਹ ਗੁਰੂ ਬਾਬੇ ਨਾਨਕ ਦੇ ਵਿਆਹ ਦੇ ਵਿੱਚ ਇੱਦਾਂ ਥੋੜੋ ਕਿਤੇ ਹੋਇਆ ਸੀਗਾ, ਬੜਾ ਸਕੂਨ ਹੁੰਦਾ ਸੀ ਉਹਨਾਂ ਵਿਆਹਾਂ ਦੇ ਵਿੱਚ। ਤੇ ਹੁਣ ਗੁਰੂ ਪਿਆਰਿਓ ਇਦੂ ਵੀ ਆਪਾਂ ਅੱਗੇ ਚੱਲੀਏ ਤੇ ਉਹਨਾਂ ਵਿਆਹਾਂ ਦੇ ਵਿੱਚ ਸਾਡੇ ਆਪਣੇ ਨੌਜਵਾਨ ਬਰਾਤਾਂ ਆਈਆਂ ਨੂੰ ਪ੍ਰਸ਼ਾਦਾ ਪਾਣੀ ਆਪ ਛਕਾ ਲਿਆ ਕਰਦੇ ਸੀ, ਵੇਟਰ ਵੂਟਰ ਕੋਈ ਨਹੀਂ ਸੀ ਹੁੰਦੇ, ਓਨੀ ਬਰਾਤ ਨਹੀਂ ਹੁੰਦੀ ਜਿੰਨੇ ਅੱਜ ਸਾਡੇ ਵੇਟਰ ਹੁੰਦੇ ਆ, ਇਹ ਸਾਰਾ ਬੋਝ ਸਾਡੇ ਸਾਰੀ ਪੈ ਰਿਹਾ। ਜਿੰਨੇ ਅੱਜ ਸਾਨੂੰ ਖਵਾਉਣ ਵਾਲੇ ਹੁੰਦੇ ਆ ਨਾ ਓਨੇ ਖਾਣ ਵਾਲੇ ਨਹੀਂ ਹੁੰਦੇ। ਤੇ ਗੁਰੂ ਪਿਆਰਿਓ ਤੁਹਾਡੇ ਵੱਲ ਦੇਖ ਕੇ ਇੱਕ ਪੰਜਾਬ ਵਿੱਚ ਹੋਰ ਬਿਮਾਰੀ ਚੱਲ ਪਈ ਹੈ, ਸਾਡੇ ਬਜ਼ੁਰਗਾਂ ਨੂੰ ਫਿਰ ਮੈਂ ਆਖਾਂ ਗੱਲ ਕੌੜੀ ਕੜੱਤਣ ਜੀ ਵਾਲੀ ਆ, ਇਹ ਬੁਰੀਆਂ ਲੱਗਦੀਆਂ, ਪਰ ਫਿਰ ਮੈਂ ਆਖਾਂ ਮੈਂ ਸ਼ਹਿਨਸ਼ਾਹ ਦੇ ਚਰਨਾਂ 'ਚ ਨਾ ਕਰਾਂ ਤੇ ਹੋਰ ਕਰਾਂ ਵੀ ਕਿਤੇ। ਹੁਣ ਗੁਰੂ ਪਿਆਰਿਓ ਉੱਧਰ ਪੰਜਾਬ ਦੇ ਵਿੱਚ ਵੀ ਇੱਕ ਵਾਵ ਵੱਗ ਗਈ ਆ, ਇੱਕ ਲੜਕ ਵੱਗ ਗਈ ਹੈ ਕਿ ਸਾਡੇ ਬਜ਼ੁਰਗਾਂ ਨੂੰ, ਸਾਡੇ ਨੌਜਵਾਨਾਂ ਨੂੰ ਚਿੱਟੀਆਂ ਦਾੜੀਆਂ ਵਾਲਿਆਂ ਨੂੰ ਸ਼ਰਾਬ ਦੇ ਪਿਆਲੇ ਫੜਾਉਣ ਵਾਲੀਆਂ ਧੀਆਂ ਹੋਣੀਆਂ ਚਾਹੀਦੀਆਂ, ਕੁੜੀਆਂ ਹੋਣੀਆਂ ਚਾਹੀਦੀਆਂ। ਆਹ ਹੈ ਇੱਜ਼ਤਾਂ ਵਾਲੇ ਗੁਰੂ ਪਿਆਰਿਓ, ਅਸੀਂ ਲੋਕਾਂ ਦੀਆਂ ਇੱਜ਼ਤਾਂ ਦੇ ਰਾਕੇ ਹੁੰਦੇ ਸੀ ਤੇ ਅੱਜ ਸਾਡੇ ਬਜ਼ੁਰਗ ਕਹਿੰਦੇ ਹੋਣ ਕਿ ਸਾਨੂੰ ਨੱਚਣ ਵਾਲੀ ਜਿਹੜੀ ਆ ਉਹ ਮੇਰੀ ਪਸੰਦ ਦੀ ਹੋਣੀ ਚਾਹੀਦੀ ਹੈ ਤੇ ਮੈਂ ਉਹਦੇ ਸਟੇਜ ਦੇ ਉੱਤੇ ਜਾ ਕੇ ਉਹਦੇ ਬਰਾਬਰ ਭੰਗੜਾ ਪਾਉਣਾ, ਤੇ ਏਦੂ ਵੱਡੀ ਲੱਜ ਸਾਡੀ ਕੌਮ ਵਾਸਤੇ ਕਿਹੜੀ ਹੋ ਸਕਦੀ ਹੈ। ਤੇ ਸਾਡੇ ਬਜ਼ੁਰਗਾਂ ਨੂੰ, ਸਾਡੇ ਨੌਜਵਾਨਾਂ ਨੂੰ ਪੈਗ ਜਿਹੜੇ ਸ਼ਰਾਬ ਦੀਆਂ ਬੋਤਲਾਂ ਲਿਆ ਲਿਆ ਕੇ ਟੇਬਲਾਂ ਤੇ ਧੀਆਂ ਰੱਖਦੀਆਂ ਹੋਣ, ਤੇ ਗੁਰੂ ਪਿਆਰਿਓ ਮੱਸਾ ਰੰਗੜ ਕਹਿੰਦਾ ਨਾ ਮੈਨੂੰ ਤਾਂ ਐਵੇਂ ਵੱਡਿਆ ਸੀ, ਵੱਢਣ ਵਾਲੇ ਤਾਂ ਤੁਹਾਡੇ ਆਪਣੇ ਹੋਏ ਹੋਏ ਆ। ਹੁਣ ਗੁਰੂ ਪਿਆਰਿਓ ਸਤਿਗੁਰ ਕਿਰਪਾ ਕਰਨ, ਅਸੀਂ ਜੇ ਇਹ ਸਤਿਗੁਰਾਂ ਦਾ ਵਿਆਹ ਪੁਰਬ ਹੈ, ਫਿਰ ਮੈਂ ਕਹਿੰਦਾ ਗੱਲਾਂ ਬੜੀਆਂ ਕਰਨ ਵਾਲੀਆਂ ਨੇ, ਗੁਰੂ ਮਹਾਰਾਜ ਕਿਰਪਾ ਕਰਨ। ਜੇ ਕਿਤੇ ਐਤਵਾਰ ਵਾਲਾ ਦਿਨ ਹੈ ਨਾ, ਪ੍ਰਬੰਧਕ ਵੀਰਾਂ ਨੇ ਸਿਲੈਕਟ ਕਰ ਲਿਆ ਵੀ ਆਪਾਂ ਗੁਰੂ ਬਾਬੇ ਨਾਨਕ ਦਾ ਵਿਆਹ ਪੁਰਬ ਉਦੋਂ ਨੂੰ ਮਨਾਵਾਂਗੇ ਤੇ ਉਦੋਂ ਨੂੰ ਫਿਰ ਖੁੱਲ੍ਹ ਕੇ ਤੁਹਾਡੇ ਨਾਲ ਗੱਲਾਂ ਕਰਨ ਦਾ ਯਤਨ ਕਰਾਂਗੇ। ਗੁਰੂ ਮਹਾਰਾਜ ਕਿਰਪਾ ਕਰਨ, ਜਿਹੜੀ ਆਪਾਂ ਲੜੀ ਕੱਲ੍ਹ ਛੱਡੀ ਸੀ ਉਹ ਤੋਂ ਫਿਰ ਆਰੰਭ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੁਰੂ ਬਾਬੇ ਨਾਨਕ ਜੀ ਦੇ ਵਿਆਹ ਪੁਰਬ ਦੀਆਂ ਆਪ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਉਸ ਸ਼ਹਿਨਸ਼ਾਹ ਵਰਗੇ ਉਹਨਾਂ ਰੀਤੀ ਰਿਵਾਜ਼ਾਂ ਵਰਗੇ ਫਿਰ ਕਿਤੇ ਸਾਡੇ ਰਿਵਾਜ਼ ਜਿੱਥੋਂ ਅਸੀਂ ਭੁੱਲ ਚੁੱਕੇ ਹਾਂ ਨਾ ਉਹ ਰਿਵਾਜ਼ ਫਿਰ ਸਾਡੇ ਬਣ ਜਾਣ, ਸਾਡੇ ਬਜ਼ੁਰਗ। ਫਿਰ ਮੇਰੇ ਕੋਲ ਰਿਹਾ ਨਹੀਂ ਜਾਂਦਾ, ਚਾਰ ਚਾਰ ਪੰਜ ਪੰਜ ਦਿਨ ਬਰਾਤਾਂ ਲੈ ਕੇ ਸਹੁਰੇ ਘਰ ਰਹਿੰਦੇ ਸੀ, ਅੱਜ ਸਾਡੀ ਬਰਾਤ ਨੂੰ 4 ਘੰਟੇ ਸਾਂਭਣਾ ਔਖਾ ਹੋਇਆ ਪਿਆ ਆ, ਗਲ ਗਲ ਪਾਣੀ ਆ ਜਾਂਦਾ ਤੇ ਬੰਦਾ ਧੀਆਂ ਵਾਲੇ ਤਰਲੇ ਕਰਦੇ ਰਹਿੰਦੇ ਹੋ, ਜਾਓ ਸੱਜਣੋ ਆ ਗੋਲੀਆਂ ਗਾਲੀਆਂ ਘਰੇ ਜਾ ਕੇ ਚਲਾਇਓ, ਸਾਡੀਆਂ ਗਰੀਬਾਂ ਦੀਆਂ ਇੱਜ਼ਤਾਂ ਰਹਿਣ ਦਿਓ, ਨਾ ਘੱਟੇ ਰੋਲ ਕੇ ਜਾਇਓ। ਗੁਰੂ ਮਹਾਰਾਜ ਸਾਨੂੰ ਸੁਮੱਤ ਬਖਸ਼ਣ, ਸਾਡੀ ਕੌਮ ਨੂੰ ਸਾਡੇ ਸੰਸਕਾਰ ਬੜੇ ਚੰਗੇ ਹੁੰਦੇ ਸੀ, ਸਾਡਾ ਇਤਿਹਾਸ ਬੜਾ ਚੰਗਾ ਹੁੰਦਾ ਸੀ, ਪਤਾ ਨਹੀਂ ਕਿੱਦਾਂ ਅਸੀਂ। ਹਾਂ ਠੀਕ ਹੈ, ਜਿੱਥੇ ਅਸੀਂ ਤਰੱਕੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ, ਪਰ ਜਿਹੜੇ ਸਾਡੇ ਰਿਵਾਜ਼ ਨੇ, ਜਿਹੜੇ ਸਾਡੇ ਸੰਸਕਾਰ ਨੇ, ਜਿਹੜੀਆਂ ਸਾਡੀਆਂ ਧਾਰਮਿਕ ਮਰਿਆਦਾ ਨਾ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਗਿਆ ਨਹੀਂ ਹੋਣੀ ਚਾਹੀਦੀ, ਇਹਦੇ ਵਿੱਚ ਕੋਈ ਖਲਲ ਮਚਾ ਸਕੇ। ਸੋ ਆਓ, ਸਿੱਖ ਰਾਜ ਕਿਵੇਂ ਬਣਿਆ ਉਹੀ ਲੜੀ ਕੱਲ ਦੇ ਇਤਿਹਾਸ ਦੇ ਵਿੱਚ। ਜਿਹੜੇ ਸੱਜਣ ਇੱਥੇ ਮੌਜੂਦ ਸਨ ਉਹਨਾਂ ਨੂੰ ਪਤਾ ਹੈ ਕਿ ਭਾਈ ਤਾਰਾ ਸਿੰਘ ਵਾਂ ਕੱਲ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ, ਵਾਂ ਨਗਰ ਦੇ ਵਿੱਚ ਸ਼ਹਾਦਤ ਹੋ ਗਈ ਸੀ ਸਰਦਾਰ ਜੀ। ਔਰ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਗੁਰੂ ਪਿਆਰਿਓ ਜਿੱਥੇ ਗੁਰੂ ਕੇ ਸਿੰਘ ਸਨ ਨਾ, ਪੰਜਾਬ ਵਿੱਚ ਹੁਣ ਕੋਈ ਵਿਰਲਾ ਰਹਿ ਗਿਆ ਸੀ, ਪਰ ਇੱਕ ਸੰਤ ਮਹਾਂਪੁਰਸ਼, ਇੱਕ ਭਜਨੀਕ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਦਾ ਸੁਣ ਕੇ ਹੈ ਨਾ, ਤੇ ਗੁਰੂ ਕੇ ਸਿੰਘਾਂ ਦੇ ਅੰਦਰ ਇੱਕ ਜਵਾਲਾ ਭੜਕ ਉੱਠੀ ਆ, ਜਿਹੜੇ ਪਹਾੜਾਂ ਵੱਲ ਗਏ ਸੀ ਉਹ ਪੰਜਾਬ ਵਿੱਚ ਆ ਗਏ,
ਜਿਹੜੇ ਬੀਕਾਨੇਰ ਵੱਲ ਗਏ ਸੀ ਉਹ ਪੰਜਾਬ ਵਿੱਚ ਆ ਗਏ, ਤੇ ਜਿਹੜੇ ਲੱਕੀ ਜੰਗਲ ਵੱਲ ਜਾਂ ਹੋਰ ਜੰਗਲਾਂ ਵਿੱਚ ਰਹਿ ਕੇ ਵਿਚਾਰੇ ਡੰਗ ਟਪਾਉਂਦੇ ਫਿਰਦੇ ਸੀ, ਕਹਿੰਦੇ ਹੁਣ ਨਹੀਂ ਇੱਦਾਂ ਡੰਗ ਟਪਾਇਆ ਜਾਣਾ। ਉਹ ਸਾਡੀ ਕੌਮ ਦਾ ਮਹਾਨ ਜਰਨੈਲ, ਇੱਕ ਸੰਤ ਸਿਪਾਹੀ, ਔਰ ਜਿਹੜਾ ਕਦੀ ਵੀ ਕਿਸੇ ਨੂੰ ਕੋਈ ਬੁਰਾ ਲਫ਼ਜ਼ ਨਹੀਂ ਸੀ ਬੋਲਦਾ, ਜ਼ਾਲਮ ਹਕੂਮਤ ਨੇ ਉਹਨੂੰ ਸ਼ਹੀਦ ਕਰ ਦਿੱਤਾ। ਕਹਿੰਦੇ ਆ ਜਾਓ ਹੁਣ, ਚਿੱਠੀਆਂ ਪੱਤਰਾਂ ਦੇ ਰਾਹੀਂ ਸਾਰਿਆਂ ਨੂੰ ਸੱਦ ਲਿਆ, ਕਹਿੰਦੇ ਪੰਜਾਬ ਵਿੱਚ ਆ ਜਾਓ ਹੁਣ, ਪੰਜਾਬ ਵਿੱਚ ਜੋ ਹੁੰਦਾ ਇੱਕੜੀ ਗੱਲ ਹੋ ਜਾਏਗੀ। ਇੱਦਾਂ ਦੇ ਜੀਣ ਨਾਲੋਂ ਮਰਨਾ ਚੰਗਾ। ਤੇ ਗੁਰੂ ਕੇ ਖਾਲਸੇ ਨੇ ਸੋਚਿਆ ਹੁਣ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਟੈਕ ਕੇ ਬਹਿਣ ਤੇ ਦਿੰਦਾ ਨਹੀਂ ਸੀ, ਫਸਲ ਤੱਕ ਨਹੀਂ ਬੀਜਣ ਦਿੱਤੀ, ਕੋਈ ਪਸ਼ੂ ਨਹੀਂ ਰੱਖਣ ਦਿੱਤਾ ਜਾਂਦਾ ਸੀ, ਘਰ ਘਾਟ ਉਜਾੜ ਦਿੱਤੇ ਜਾਂਦੇ ਸੀ, ਤੇ ਹੁਣ ਪੰਜਾਬ ਵਿੱਚ ਆ ਕੇ ਖਾਣਾ ਕੀ ਸੀ। ਔਰ ਇਹ ਸਭ ਤੋਂ ਪਹਿਲਾ ਵਸੀਲਾ ਖਾਲ ਦਾ ਬਣਾਇਆ ਗਿਆ ਵੀ ਪਿੰਡਾਂ ਦੇ ਚੌਧਰੀਆਂ ਨੂੰ ਲੁੱਟਿਆ ਜਾਵੇ, ਔਰ ਜਿਹੜੇ ਸਰਕਾਰੀ ਪਿੱਠੂ ਹੈ ਇਹਨਾਂ ਦੇ ਘਰ ਘਾਟ ਲੁੱਟ ਲੈ ਜਾਣ। ਇਸ ਤੋਂ ਅੱਗੇ ਜਿੱਥੇ ਪਤਾ ਲੱਗਾ ਸਰਕਾਰੀ ਖਜ਼ਾਨਾ ਜਾ ਰਿਹਾ ਨਾ, ਉਸ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾਵੇ, ਸਰਕਾਰ ਨੂੰ ਲੁੱਟਿਆ ਜਾਵੇ, ਕਿਸੇ ਗਰੀਬ ਨੂੰ ਨਾ ਲੁੱਟਿਆ ਜਾਵੇ, ਕਿਸੇ ਗਰੀਬ ਦੇ ਕੋਲੋਂ ਇੱਕ ਦਾਣੇ ਦੀ ਲੁੱਟ ਮਾਰ ਨਾ ਕੀਤੀ ਜਾਵੇ। ਇੱਦਾਂ ਦਾ ਸਾਡੇ ਬਜ਼ੁਰਗਾਂ ਦਾ ਜੀਵਨ ਹੁੰਦਾ ਸੀ। ਪਿਆਰਿਓ, ਮੁਲਤਾਨ ਤੋਂ ਲਾਹੌਰ ਵੱਲ ਨੂੰ ਇੱਕ ਸ਼ਾਹੀ ਖਜ਼ਾਨਾ ਆ ਰਿਹਾ ਸੀ ਤੇ ਗੁਰੂ ਕੇ ਸਿੰਘਾਂ ਨੇ ਉਹ ਲੁੱਟ ਲਿਆ। 4 ਲੱਖ ਰੁਪਈਆ ਉਸ ਜਮੇ ਸਮੇਂ ਦਾ ਸਿੰਘਾਂ ਦੇ ਹੱਥ ਦੇ ਵਿੱਚ ਆਇਆ, ਮਾਲੋ ਮਾਲ ਹੋ ਗਿਆ ਇੱਕ ਵਾਰ। ਔਰ ਉਹਦੇ ਵਿੱਚੋਂ ਕੁਝ ਮਾਇਆ ਦਰਬਾਰ ਸਾਹਿਬ ਲੰਗਰਾਂ ਵਾਸਤੇ ਪਾ ਦਿੱਤੀ ਗਈ ਹੈ। ਭਾਈ ਮਨੀ ਸਿੰਘ ਜੀ ਉਸ ਵੇਲੇ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ। ਇਸ ਤੋਂ ਅਗਲਾ ਜਿਹੜਾ ਪ੍ਰਸੰਗ ਚੱਲਣਾ ਨਾ, ਜਿਹੜਾ ਅੱਜ ਸ਼ੁਰੂ ਕਰਨ ਲੱਗੇ ਆ, ਜਿਹੜਾ ਇਸ ਤੋਂ ਚੱਲੇਗਾ ਦਿਹਾੜੀ 2 ਦਿਨਾਂ ਦੇ ਵਿੱਚ ਉਹੀ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਹੋਵੇਗਾ। ਗੁਰੂ ਪਿਆਰਿਓ, ਜਿਸ ਤਰ੍ਹਾਂ ਸਾਡੇ ਇਤਿਹਾਸਕਾਰਾਂ ਨੇ ਨਾ ਰੁਟੀਨ ਬਣਾ ਕੇ ਲਿਖਿਆ, ਅਸੀਂ ਉਦਾਂ ਦਾ ਹੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਕਿ ਕਦੋਂ ਕਦੋਂ ਕਿਹੜਾ ਕਿਹੜਾ ਵਾਕਿਆ, ਕੋਈ ਪਹਿਲਾਂ ਵਾਲਾ ਮਗਰੋਂ ਸੁਣਾ ਦਈਏ, ਮਗਰੋਂ ਵਾਲਾ ਪਹਿਲਾਂ ਸੁਣਾ ਦਈਏ, ਉਹ ਲੜੀ ਜੀ ਨਹੀਂ ਬਾਈ ਦੀ, ਇਸ ਕਰਕੇ ਲੜੀ ਬਣਾਉਣ ਦਾ ਯਤਨ ਕੀਤਾ ਹੋਇਆ। ਔਰ ਜਿਹੜਾ ਅਸੀਂ ਤੁਹਾਡੇ ਨਾਲ ਅੱਜ ਇਤਿਹਾਸ ਸਾਂਝਾ ਕਰਨ ਲੱਗੇ ਹਾਂ ਨਾ, ਮੈਂ ਬੇਨਤੀ ਕਰਾਂ, ਮੈਂ ਇਹ ਤੇ ਦਾਅਵੇ ਨਾਲ ਨਹੀਂ ਕਹਿੰਦਾ ਵੀ ਤੁਸੀਂ ਕਦੀ ਵੀ ਸੁਣਿਆ ਨਹੀਂ, ਸੁਣਿਆ ਹੋਵੇਗਾ ਪਰ ਬਹੁਤ ਘੱਟ ਸੁਣਿਆ ਹੋਵੇਗਾ। ਅੱਜ ਗੁਰੂ ਕਾ ਖਾਲਸਾ ਜਿਹੜਾ ਨਾ, ਇਹ ਪਿੰਡਾਂ ਦੇ ਵਿੱਚ ਬਾਹਰਲੇ ਜਿੱਥੇ ਵੀ ਕਿਤੇ ਘੁੰਮਦੇ ਫਿਰਦੇ ਸਨ, ਜਾਨਾਂ ਲੁਕਾਉਂਦੇ ਫਿਰਦੇ ਸੀ, ਪੰਜਾਬ ਦੀ ਧਰਤੀ ਦੇ ਉੱਤੇ ਆ ਗਏ ਨੇ, ਖਜ਼ਾਨੇ ਲੁੱਟਣੇ ਸ਼ੁਰੂ ਕੀਤੇ ਆ। ਹੁਣ ਪਹਿਲਾ ਖਜ਼ਾਨਾ ਇਹਨਾਂ ਨੇ ਲੁੱਟਿਆ ਔਰ ਉਹਦੇ ਵਿੱਚੋਂ 4 ਲੱਖ ਰੁਪਈਆ ਇਹਨਾਂ ਦੇ ਹੱਥ ਆਇਆ, ਕੁਝ ਦਰਬਾਰ ਸਾਹਿਬ ਦੀ ਸੇਵਾ ਦੇ ਵਾਸਤੇ ਭੇਜ ਦਿੱਤਾ ਤੇ ਬਾਕੀ ਜਥੇਦਾਰਾਂ ਤੇ ਬਾਕੀ ਜਿੰਨੇ ਲੋਕ ਸੀ ਆਪਣੇ ਵਿੱਤ ਮੁਤਾਬਕ ਸਾਰਿਆਂ ਨੇ ਇੱਕੋ ਜਿਹਾ ਵੰਡ ਲਿਆ। ਉਸ ਤੋਂ ਅੱਗੇ ਇੱਕ ਖਜ਼ਾਨਾ ਦਿੱਲੀ ਤੋਂ ਲਾਹੌਰ ਤੋਂ ਦਿੱਲੀ ਵੱਲ ਨੂੰ ਜਾ ਰਿਹਾ ਸੀ, ਸਰਦਾਰ ਬਹਾਦਰ ਸਿੰਘ, ਸਰਦਾਰ ਚੜ੍ਹਤ ਸਿੰਘ, ਫਤਿਹ ਸਿੰਘ ਇਹਨਾਂ ਨੇ ਰਸਤੇ ਵਿੱਚ ਲੁੱਟ ਲਿਆ ਔਰ ਉੱਥੋਂ ਸਿੰਘਾਂ ਦਾ ਚੰਗਾ ਮਾਲੋਮਾਲ ਹੋਇਆ। ਹੁਣ ਇੱਕ ਸੌਦਾਗਰ ਘੋੜੇ ਲੈ ਕੇ ਜਾ ਰਿਹਾ ਸੀਗਾ ਔਰ ਉਹਦੇ ਜੰਡਿਆਲੇ ਦੇ ਲਾਗੇ, ਗੁਰੂ ਕਾ ਜੰਡਿਆਲਾ ਹੈ ਮਾਝੇ ਦੇ ਵਿੱਚ, ਉੱਥੇ ਗੁਰੂ ਕੇ ਸਿੰਘਾਂ ਨੇ ਇਹਦੇ ਘੋੜੇ ਲੁੱਟ ਲਿਆ।

ਤੈਨੂੰ ਲੁੱਟਿਆ ਹੋਇਆ ਖਜ਼ਾਨਾ ਵਾਪਸ ਕਰ ਦਿੱਤਾ। ਕਹਿੰਦੇ ਨਹੀਂ, ਅਸੀਂ ਆਪਣੇ ਭਰਾਵਾਂ ਨੂੰ ਨਹੀਂ ਲੁੱਟਣਾ, ਦੁਸ਼ਮਣਾਂ ਨੂੰ ਲੁੱਟਣਾ। ਇੱਦਾਂ ਦੇ ਜੀਵਨ ਵਾਲੇ ਸਾਡੇ ਬਜ਼ੁਰਗ ਹੁੰਦੇ ਸੀ। ਇਹ ਨਹੀਂ ਪੈਸਾ ਇੱਕ ਵਾਰ ਹੱਥ ਆ ਗਿਆ ਮੁੜ ਕੇ ਕਿਹੜੀ ਗੱਲ ਹੈ ਜੀ, ਨਹੀਂ ਉਹਨਾਂ ਦੇਖਿਆ ਵੀ ਇਹ ਹਿੰਦੂ ਹੈ, ਇਹਦਾ ਪੈਸਾ ਅਸੀਂ ਨਹੀਂ ਲੁੱਟਣਾ, ਉਹਦਾ ਲੁੱਟਿਆ ਹੋਇਆ ਪੈਸਾ ਜਿਹੜਾ ਵਾਪਸ ਕਰ ਦਿੱਤਾ। ਤੇ ਇਸ ਗੱਲ ਨੇ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਪਿੰਡਾਂ ਦੇ ਚੌਧਰੀ ਪ੍ਰਧਾਨ ਜੋ ਵੀ ਸੀ ਵੱਡੇ ਲੋਕ, ਉਹ ਤੜਫ ਉੱਠੇ ਆ ਤੇ ਜਾ ਕੇ ਜ਼ਕਰੀਆ ਖਾਨ ਦੇ ਕੋਲ ਪਿੱਟਦੇ, ਕਹਿੰਦੇ ਜ਼ਕਰੀਆ ਖਾਨ ਤੂੰ ਐਸੇ ਸਾਲ ਦੇ ਵਿੱਚ ਹੀ ਇੱਥੇ ਦਾ ਗਵਰਨਰ ਬਣ ਕੇ ਆਇਆ ਨਾ, ਤੇ ਤੂੰ ਸਵਾਲ ਸਾਲ ਦੇ ਵਿੱਚ ਹੀ ਬੇੜਾ ਗਰ ਕਰਕੇ ਰੱਖ ਦਿੱਤਾ। ਇਹ ਬੜੇ ਵੇਰ ਕੇ ਆਖਣ ਲੱਗੇ ਨੇ, ਕਹਿੰਦੇ ਕੀ ਹੋਇਆ? ਕਹਿੰਦਾ ਪੰਜਾਬ ਦੇ ਵਿੱਚੋਂ ਸਿੰਘ ਅਸੀਂ ਬਾਹਰ ਕੱਢ ਦਿੱਤੇ ਸੀ, ਪਰ ਉਹ ਫੇਰ ਆ ਗਏ ਨੇ। ਹੁਣ ਉਹ ਸਰਕਾਰ ਦਾ ਡਰ ਲਾ ਕੇ ਐਨੂੰ ਖੁੱਲੇ ਮੈਦਾਨ ਦੇ ਵਿੱਚ ਤੁਰੇ ਫਿਰਦੇ, ਉਹ ਨਹੀਂ ਉਹ ਕਿਸੇ ਤੋਂ ਡਰਦੇ। ਸਾਨੂੰ ਲੁੱਟਿਆ ਗਿਆ, ਪਿੰਡਾਂ ਦੇ ਵੱਡਿਆਂ ਬੰਦਿਆਂ ਨੂੰ ਲੁੱਟਿਆ ਗਿਆ, ਸਰਕਾਰੀ ਖਜ਼ਾਨੇ ਲੁੱਟ ਲਏ, ਤੇ ਜੇ ਸਰਕਾਰ ਹੀ ਸੇਬ ਨਹੀਂ ਹੈ ਤੇ ਆਮ ਬੰਦੇ ਦਾ ਕੀ ਬਣੇਗਾ ਵੀ? ਤੇ ਇਹਨਾਂ ਨੇ ਆਖ ਦਿੱਤਾ, ਕਹਿੰਦੇ ਵੀ ਸੱਜਣਾ ਜਾਂ ਤੇ ਚੰਗਾ ਕਾਨੂੰਨ ਬਣਾ ਕੇ ਗੁਰੂ ਕੇ ਖਾਲਸੇ ਨੂੰ ਖਤਮ ਕਰਨ ਦੀ ਕੋਈ ਚੰਗੀ ਤਜਵੀਜ਼ ਸੋਚ, ਨਹੀਂ ਤੇ ਐਵੇਂ ਸਾਨੂੰ ਕਾਹਤੋਂ ਮਰਵਾਉਣਾ, ਸਾਡੇ ਘਰ ਕਾਹਤੋਂ ਬਰਬਾਦ ਕਰਵਾਉਣਾ ਹੈ, ਤੇ ਤੂੰ ਕਿਉਂ ਨਹੀਂ ਆਪਾਂ ਰਾਜ ਹੀ ਫਿਰ ਸਿੱਖਾਂ ਨੂੰ ਦੇ ਦਈਏ, ਤੇ ਹੋਰ ਵੀ ਚੌਹਾਂ ਦਿਨਾਂ ਤੱਕ ਜਿਹੜੇ ਹਾਲਾਤ ਬਣੇ ਆ, ਸਿੰਘਾਂ ਨੇ ਲਾਹੌਰ ਤੇ ਕਬਜ਼ਾ ਕਰ ਹੀ ਲੈਣਾ, ਤੇ ਆਪਾਂ ਕਿਉਂ ਨਹੀਂ ਆਪੇ ਦੇ ਦਈਏ? ਇਹ ਗੱਲ ਸੁਣਦਿਆਂ ਜ਼ਕਰੀਆ ਖਾਨ ਨੂੰ ਅੱਗ ਲੱਗ ਉੱਠੀ ਹੈ। ਉਹਨੇ ਸੱਦ ਕੇ ਆਪਣੇ ਅਹਿਲਕਾਰ ਤੇ ਭਰੇ ਦਰਬਾਰ ਦੇ ਵਿੱਚ ਗੁਰੂ ਕੇ ਖਾਲਸੇ ਦਾ ਖੁਰਾ ਕੋਜ ਮਟਾਉਣ ਦਾ ਹੁਕਮ ਇਉਂ ਦਿੱਤਾ।

ਗੁਰੂ ਪਿਆਰਿਓ, ਆਪਾਂ ਪੰਜਾਬੀ ਹਾਂ, ਪੰਜਾਬ ਦੀ ਮਿੱਟੀ ਨਾਲ ਮੋਹ ਕਰਨ ਵਾਲੇ ਹਾਂ। ਅਤੇ ਲਿਖਾਰੀ ਕਈ ਕਹਿੰਦੇ ਆ ਵੀ ਆਪਣੀ ਹਰ ਮਿੱਟੀ ਦੀ ਆਪੋ ਆਪਣੀ ਖਸਲਤ ਹੁੰਦੀ ਹੈ, ਆਪੋ ਆਪਣਾ ਮਿੱਟੀ ਦੇ ਵਿੱਚ ਗੁਣ ਹੁੰਦਾ ਹੈ। ਜਿਹੜੀ ਤੁਹਾਡੀ ਪੰਜਾਬ ਦੀ ਮਿੱਟੀ ਹੈ ਨਾ, ਇਹਦਾ ਆਪਣੀ ਤਸੀਰ ਹੈ। ਹਰ ਮਿੱਟੀ ਦੀ ਆਪਣੀ ਖਸਲਤ ਹੈ ਕਿ ਹਰ ਮਿੱਟੀ ਕੁੱਟਿਆ ਨਹੀਂ ਪੁਰਦੀ। ਜ਼ਰੂਰੀ ਨਹੀਂ ਹੈ ਵੀ ਸਾਰੀਆਂ ਮਿੱਟੀਆਂ ਨੂੰ ਆਪਾਂ ਕੁੱਟ ਲਈਏ ਤੇ ਸ਼ਾਇਦ ਉਹ ਭੁਰ ਜਾਂਦੀ ਹੋਵੇਗੀ, ਪਰ ਪੰਜਾਬ ਦੀ ਮਿੱਟੀ ਭਾਵ ਪੰਜਾਬ ਦੇ ਲੋਕ ਕਦੀ ਡਰਾਇਆ ਡਰਨ ਵਾਲੇ ਨਹੀਂ ਹੈ। ਔਰ ਇਹ ਸਾਡੇ ਬਜ਼ੁਰਗਾਂ ਦੀਆਂ ਪੁਰਾਣੀਆਂ ਦਾਸਤਾਨਾਂ, ਆਪਾਂ ਸਿਕੰਦਰ ਦਾ ਮੈਂ ਥੋੜ੍ਹਾ ਜਿਹਾ ਟੂਕ ਮਾਤਰ ਪਿੱਛੇ ਜਾਣ ਦਾ ਯਤਨ ਕਰਨ ਲੱਗਾ, ਇਤਿਹਾਸ ਆਪਣਾ ਇੱਥੋਂ ਹੀ ਹੈ। ਔਰ ਜਿੱਥੇ ਜਿੱਥੇ ਇਤਿਹਾਸ ਮੁਤਾਬਕ ਇੱਦਾਂ ਦੀ ਗੱਲ ਆ ਜਾਂਦੀ ਹੈ ਨਾ, ਅਣਖ ਦੀ ਗੱਲ ਆਉਂਦੀ ਹੈ, ਤੇ ਸਾਡਾ ਚਿੱਤ ਕਰਿਆਉਂਦਾ ਵੀ ਜਿਹੜੇ ਅਣਖੀ ਯੋਧੇ ਪੰਜਾਬ ਦੇ ਵਿੱਚ ਪੈਦਾ ਹੋਏ ਉਹਨਾਂ ਨੂੰ ਆਪਾਂ ਸਾਰਿਆਂ ਦੇ ਇੱਕ ਵਾਰ ਯਾਦ ਕਰਿਆ ਕਰੀਏ। ਸਿਕੰਦਰ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਆਇਆ, ਇਹਨੂੰ ਫਤਿਹ ਕਰਨ ਵਾਸਤੇ ਆਇਆ, ਬਾਕੀ ਦੁਨੀਆਂ ਨੂੰ ਲੁੱਟਦਾ ਲੁੱਟਦਾ ਸਿੰਧ ਨਦੀ ਦੇ ਦਰਿਆ ਦੇ ਉੱਤੇ ਜਦੋਂ ਆਇਆ ਨਾ, ਤੇ ਅੱਗੇ ਤੁਹਾਡੇ ਪੰਜਾਬੀਆਂ ਦਾ ਰਾਜ ਆ ਗਿਆ। ਉਸ ਸਮੇਂ ਦੇ ਪੰਜਾਬੀ ਜਿਹੜੇ ਸਨ, ਪੋਰਸ ਹੋਇਆ, ਪੋਰਸ ਇਸ ਛੋਟੀ ਜਿਹੀ ਰਿਆਸਤੀ ਉਸਦੇ ਕੋਲ ਪੋਰਸ ਕੋ, ਜਿੱਥੇ ਬਾਕੀ ਦੇ ਲੋਕ, ਬਾਕੀ ਦੇ ਰਾਜੇ ਇਸ ਸਿਕੰਦਰ ਦੀ ਹਾਰ ਮੰਨਦੇ ਜਾ ਰਹੇ ਸਨ, ਪਰ ਉੱਥੇ ਪੋਰਸ ਨੇ ਹਾਰ ਨਹੀਂ ਮੰਨੀ, ਉਹ ਲੜਿਆ, ਕਹਿੰਦਾ ਆ ਜਾ ਮੈਦਾਨ ਵਿੱਚ, ਆ ਦੇਖੀ ਜੋ ਮਰ ਜਾਂਗੇ ਜਾਂ ਮਾਰ ਦਾਂਗੇ। ਆਪਣੀ ਮਿੱਟੀ ਦੀ ਤਸੀਰ ਹੈ ਨਾ। ਹੁਣ ਗੁਰੂ ਪਿਆਰਿਓ, ਪੋਰਸ ਦਾ ਤੇ ਸਿਕੰਦਰ ਦਾ ਯੁੱਧ ਹੁੰਦਾ ਹੈ ਪੰਜਾਬ ਦੇ ਅੰਦਰ, ਔਰ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਵੀ ਪੋਰਸ ਦਾ ਹਾਥੀ ਵਿਗੜ ਗਿਆ, ਉਹ ਆਪਣੀਆਂ ਫੌਜਾਂ ਤੋਂ ਦੂਰ ਭੱਜ ਗਿਆ, ਫੌਜਾਂ ਤਾਂ ਆ ਰਹੀਆਂ। ਪਰ ਇੱਕ ਮੈਂ ਘਟਨਾ ਪੜ੍ਹ ਰਿਹਾ ਸਾਂ ਕਿ ਜਦੋਂ ਦੇਖ ਰਿਹਾ ਸੀ ਨਾ, ਪੋਰਸ ਹਾਥੀ ਦੇ ਉੱਤੇ ਬੈਠਾ ਲੜਾ ਰਿਹਾ ਸੀ ਆਪਣੀਆਂ ਫੌਜਾਂ ਨੂੰ। ਹੁਣ ਹਾਥੀ ਦੇ ਉੱਤੇ ਬੈਠਿਆ ਉਨਾ ਲੜਿਆ ਨਹੀਂ ਜਾ ਸਕਦਾ ਜਿੰਨਾ ਘੋੜੇ ਦੇ ਉੱਤੇ ਬੈਠਾ ਲੜਿਆ ਜਾ ਸਕਦਾ ਸੀ। ਉਹਨੇ ਆਪ ਮੈਦਾਨ ਦੇ ਵਿੱਚ ਆਉਣ ਦਾ ਕਰਕੇ ਆਪਣਾ ਹਾਥੀ ਛੱਡ ਦਿੱਤਾ ਤੇ ਘੋੜੇ ਦੇ ਉੱਤੇ ਸਵਾਰ ਹੋ ਕੇ ਉਹ ਲੜਨ ਵਾਸਤੇ ਚੱਲ ਪਿਆ। ਲੇਕਿਨ ਜਿਹੜੀਆਂ ਦੂਰ ਫੌਜਾਂ ਸੀ ਨਾ, ਦੂਰੋਂ ਦੇਖ ਰਹੀਆਂ ਸੀ ਆਪਣੇ ਸਰਦਾਰ ਨੂੰ, ਆਪਣੇ ਜਰਨੈਲ ਨੂੰ, ਉਹਨਾਂ ਦੇ ਹੌਸਲੇ ਟੁੱਟ ਗਏ ਬਈ ਸ਼ਾਇਦ ਸਾਡਾ ਜਰਨੈਲ ਮਾਰਿਆ ਗਿਆ। ਹਾਥੀ ਖਾਲੀ ਦਿਸਣ ਡਿਆ, ਹਾਥੀ ਦੇ ਵਿੱਚ ਹੈ ਕੁਛ ਨਹੀਂ, ਅੰਬਾਰੀ ਖਾਲੀ ਪਈ ਹੈ, ਤੇ ਉਹਨਾਂ ਦੇ ਹੌਸਲੇ ਟੁੱਟ ਗਏ ਤੇ ਉਹਦੀਆਂ ਫੌਜਾਂ ਵਿੱਚੋਂ ਅੱਧੀਆਂ ਕੋਹ ਨੂੰ ਭੱਜ ਗਈਆਂ, ਪੋਰਸ ਦੀ ਹਾਰ ਹੋਣ ਦਾ ਮੇਨ ਕਾਰਨ ਆਰ ਸੀ ਕਿ ਉਹ ਜੇ ਹਾਥੀ ਨੂੰ ਨਾ ਛੱਡਦਾ, ਘੋੜੇ ਦੇ ਉੱਤੇ ਨਾ ਅਸਵਾਰ ਹੁੰਦਾ ਤੇ ਸ਼ਾਇਦ ਉਹ ਜਿੱਤ ਜਾਂਦਾ, ਪਰ ਕੁਦਰਤ ਨੂੰ ਜੋ ਮਨਜ਼ੂਰ ਹੈ। ਹੁਣ ਪਿਆਰਿਓ, ਸਿਕੰਦਰ ਜਿਹਨਾਂ ਰਾਜਾਂ ਨੂੰ ਜਿੱਤਦਾ ਆ ਰਿਹਾ ਸੀਗਾ, ਔਰ ਉਹ ਰਾਜਿਆਂ ਨੂੰ ਜਦੋਂ ਫੜ ਕੇ ਉਹਦੇ ਸਾਹਮਣੇ ਪੇਸ਼ ਕੀਤਾ ਜਾਂਦਾ ਸੀ, ਹਾਂ ਵੀ ਦੱਸ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ, ਤੂੰ ਮੇਰੀਆਂ ਫੌਜਾਂ ਦਾ ਮੁਕਾਬਲਾ ਕੀਤਾ, ਤੂੰ ਮੇਰਾ ਨੁਕਸਾਨ ਕੀਤਾ, ਤੇ ਜਿੰਨਿਆਂ ਨੂੰ ਉਹ ਗ੍ਰਿਫਤਾਰ ਕਰ ਚੁੱਕਾ ਸੀ ਨਾ, ਉਹਨਾਂ ਨੇ ਪਤਾ ਕੀ ਆਖਿਆ ਸੀ, ਇਹਦਾ ਤਰਲਾ ਕੀਤਾ। ਕਹਿੰਦਾ ਬਾਦਸ਼ਾਹ ਮੇਤੋਂ ਭੁੱਲ ਹੋ ਗਈ ਹੈ, ਮੈਨੂੰ ਨਹੀਂ ਸੀ ਲੜਨਾ ਚਾਹੀਦਾ, ਔਰ ਜਿੰਨਾ ਤੇਰਾ ਨੁਕਸਾਨ ਆਇਆ ਉਹ ਮੈਂ ਭਰਨ ਵਾਸਤੇ ਤਿਆਰ ਹਾਂ। ਇਹ ਸੁਣਦਿਆਂ ਸਾਰ ਸਿਕੰਦਰ ਉਹਨੂੰ ਕਤਲ ਕਰ ਦਿੰਦਾ ਸੀ। ਜਿਹੜਾ ਪੰਜਾਬ ਦਾ ਰਾਜਾ ਪੋਰਸ ਸੀ ਨਾ, ਉਹਨੂੰ ਪੁੱਛਿਆ, ਉਹਨੂੰ ਵੀ ਗ੍ਰਿਫਤਾਰ ਕਰਕੇ ਉਹਦੇ ਸਾਹਮਣੇ ਬੰਨ ਕੇ ਲਿਆਂਦਾ ਗਿਆ। ਹਾਂ ਵੀ ਪੋਰਸ, ਤੂੰ ਮੇਰੀਆਂ ਫੌਜਾਂ ਦਾ ਨੁਕਸਾਨ ਕੀਤਾ ਹੈ, ਦੱਸ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ, ਤੂੰ ਮੇਰਾ ਮੁਕਾਬਲਾ ਕੀਤਾ ਹੈ, ਹੁਣ ਕਿੱਦਾਂ ਜਿਉਣਾ ਚਾਹੁੰਦਾ ਹੈ, ਕਿੱਦਾਂ ਦਾ ਤੇਰੇ ਨਾਲ ਵਿਹਾਰ ਕੀਤਾ ਜਾਵੇ। ਤੇ ਗੁਰੂ ਪਿਆਰੇ ਉਹਨੇ ਹੈਕ ਚੌੜੀ ਕਰਕੇ ਆਖ ਦਿੱਤਾ ਸੀ, ਕਹਿੰਦਾ ਜਿੱਦਾਂ ਇੱਕ ਰਾਜਾ ਦੂਜੇ ਰਾਜੇ ਨਾਲ ਕਰਦਾ, ਇੱਦਾਂ ਦਾ ਮੇਰੇ ਨਾਲ ਵਿਹਾਰ ਕੀਤਾ ਜਾਵੇ। ਔਰ ਇਸ ਗੱਲ ਤੋਂ ਸਿਕੰਦਰ ਪ੍ਰਭਾਵਿਤ ਹੋ ਗਿਆ, ਕਹਿੰਦਾ ਵਾਕਈ ਇਹ ਅਣਖੀ ਸਰਦਾਰਾਂ ਦੀ ਮਿੱਟੀ ਆ, ਇਹ ਨਿਵਿਆ ਨਹੀਂ ਹੈ, ਇਹਨੇ ਹਾਰ ਨਹੀਂ ਮੰਨੀ, ਇਹਨੇ ਹੱਥ ਨਹੀਂ ਜੋੜੇ, ਇਹਨੇ ਭੀਖ ਨਹੀਂ ਮੰਗੀ ਹੈ। ਕਹਿੰਦਾ ਜਿੱਦਾਂ ਇੱਕ ਰਾਜਾ ਕਰਦਾ, ਜੇ ਰਾਜਾ ਦੂਜੇ ਰਾਜੇ ਨੂੰ ਕਤਲ ਕਰਦਾ ਤੇ ਮੈਂ ਕਤਲ ਹੋਣ ਵਾਸਤੇ ਤਿਆਰ ਹਾਂ, ਤੇ ਜੇ ਇੱਕ ਵੱਡਾ ਰਾਜਾ, ਵੱਡੇ ਦਿਲ ਵਾਲਾ ਰਾਜਾ ਦੂਜੇ ਰਾਜੇ ਨੂੰ ਮਾਫ ਕਰ ਦਿੰਦਾ, ਤੇ ਫਿਰ ਉਹ ਤੂੰ ਆਪ ਸੋਚ ਲੈ ਜਿੱਦਾਂ ਦਾ ਤੇਰਾ ਵਿਹਾਰ ਹੈ। ਹੁਣ ਗੁਰੂ ਪਿਆਰਿਓ, ਦਰਅਸਲ ਸਿਕੰਦਰ ਇੱਥੋਂ ਵਾਪਸ ਚਲਿਆ ਗਿਆ ਸੀਗਾ। ਉਸ ਤੋਂ ਬਾਅਦ ਪੰਜਾਬ ਦੀ ਮਿੱਟੀ ਦੇ ਉੱਤੇ, ਪੰਜਾਬ ਦੇ ਵਿੱਚ ਦੀ ਬੜੇ ਇੱਥੋਂ ਦੇ ਲੁੱਟਣ ਵਾਲੇ ਲੁਟੇਰੇ ਆਏ। 712 ਈਸਵੀ ਦੇ ਵਿੱਚ ਮੁਹੰਮਦ ਬਿਨ ਕਾਸਮ ਆਇਆ ਸੀਗਾ ਪਹਿਲੀ ਵਾਰ, ਔਰ ਉਹਨੂੰ ਵੀ ਪੰਜਾਬੀਆਂ ਨੇ ਬਹੁਤਾ ਅੱਗੇ ਨਹੀਂ ਆਉਣ ਦਿੱਤਾ, ਉਹਨੂੰ ਵੀ ਰਸਤੇ ਦੇ ਵਿੱਚੋਂ ਮੋੜਤਾ। ਫਿਰ 1001 ਈਸਵੀ ਦੇ ਵਿੱਚੋਂ ਫਿਰ ਮੁਹੰਮਦ ਗੌਰੀ ਇਹ ਹਿੰਦੁਸਤਾਨ ਦੇ ਉੱਤੇ 17 ਹਮਲੇ ਕਰਦਾ, ਲੁੱਟਦਾ, ਪੁੱਟਦਾ, ਮੰਦਰ ਸੋਮਨਾਥ ਵਰਗੇ ਮੰਦਰ ਲੁੱਟ ਲੈ ਜਾਂਦੇ ਆ। ਲੇਕਿਨ ਗੁਰੂ ਪਿਆਰੇ ਉਹ ਕੋਈ ਮਰਦ ਨਾ ਉੱਠਿਆ। ਫਿਰ ਗੁਰੂ ਬਾਬਾ ਨਾਨਕ ਫਿਰ ਉੱਠੀ ਸਦਾਏ ਤਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਕਾਮਲ ਮਰਦ ਨੇ ਜਗਾਇਆ ਖੁਆਬ ਸੇ।
ਗਫਲਤ ਦੀ ਨੀਂਦੇ ਸੁੱਤੇ ਹੋਏ ਲੋਕਾਂ ਨੂੰ ਗੁਰੂ ਬਾਬੇ ਨਾਨਕ ਨੇ ਇਸ ਦੁਨੀਆਂ ਦੇ ਉੱਤੇ ਆ ਕੇ ਜਗਾਇਆ। ਤੇ ਫਿਰ ਰਾਜਿਆਂ ਨੂੰ ਐਨ ਮੂੰਹ ਦੇ ਉੱਤੇ ਟੜਕਾ ਕੇ ਕਹਿ ਦੇਣਾ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨੇਂਦਾ ਪਾਇਨ ਘਾਓ ਰੱਤ ਪੈਤ ਕੁੱਤੇ ਉੱਟ ਚੱਟ ਜਾਓ। ਇਹ ਸੀ ਪੰਜਾਬ ਦੀ ਮਿੱਟੀ ਦੀ ਤਸੀਰ। ਪੰਜਾਬ ਦੇ ਹਾਕਮਾਂ ਨੇ ਗੁਰੂ ਬਾਬੇ ਨੂੰ ਨਵਾਉਣ ਦਾ ਕਰਕੇ, ਦੱਬਣ ਦਾ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਤਾਂ ਕੈਦ ਕਰਕੇ ਦੇਖ ਲਿਆ, ਇਹਦੇ ਕੋਲ ਚੱਕੀਆਂ ਪਸਵਾ ਕੇ ਦੇਖ ਲਈਆਂ। ਔਰ ਗੁਰੂ ਪਿਆਰਿਓ, ਗੁਰੂ ਬਾਬਾ ਨਾਨਕ ਤੇ ਪੰਜਾਬ ਦੀ ਸਿੱਖੀ ਤੇ ਪੰਜਾਬ ਦੇ ਨੌਜਵਾਨ ਝੁਕੇ ਨੇ। ਫਿਰ ਹਕੂਮਤ ਨੇ ਸੋਚਿਆ, ਪੰਜਵੇਂ ਜਾਮੇ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਵੀ ਇਹ ਪੰਜਾਬੀਆਂ ਦੇ ਵਿੱਚ ਇੰਨੀ ਜਿਹੜੀ ਅਣਖ ਹੈ ਕਿੱਥੋਂ ਆਈ ਹੈ। ਔਰ ਕਹਿੰਦੇ ਇਹਨਾਂ ਦੀ ਅਣਖ ਨੂੰ ਤੱਤੀਆਂ ਤਵੀਆਂ ਦੇ ਉੱਤੇ ਸੜ ਕੇ ਦੇਖਦੇ ਹਾਂ, ਫਿਰ ਦੇਖਦੇ ਹਾਂ ਇਹਨਾਂ ਦੀ ਅਣਖ ਮੁੱਕਦੀ ਹੈ ਕਿ ਨਹੀਂ। ਤੇ ਸਾਡੀ ਅਣਖ ਨੂੰ ਸਾਡੇ ਗੁਰਦੇਵ ਪਾਤਸ਼ਾਹ ਨੂੰ ਤੱਤੀ ਤਵੀ ਦੇ ਉੱਤੇ ਕੋਲਿਆਂ ਵਾਂਗ ਭੁੰਨ ਕੇ ਰੱਖ ਦਿੱਤਾ। ਤੇ ਪਿਆਰਿਓ, ਅਣਖ ਮਰੀ ਨਹੀਂ, 11.5 ਸਬਿੰਦ ਪਾਤਸ਼ਾਹ ਜਿੱਦਣ ਆਪਣੇ ਬਾਪ ਦੀ ਸ਼ਹੀਦੀ ਹੁੰਦੀ ਹੈ ਤੇ ਹਕੂਮਤ ਦੇ ਨਾਲ ਉਹ ਪੰਜਾਬ ਦੀ ਮਿੱਟੀ ਦਾ ਪਾਣੀ ਪੀਤਾ ਸੀ, ਪੰਜਾਬ ਦਾ ਅਣਖੀ ਪਾਣੀ ਪੀਤਾ ਸੀ। ਹਕੂਮਤ ਦੇ ਨਾਲ 4 ਜੰਗਾਂ ਲੜੀਆਂ ਜਾਂਦੀਆਂ ਔਰ ਚੌਵਾਂ ਦੇ ਵਿੱਚ ਹਕੂਮਤ ਦੀਆਂ ਗੋਟੜੀਆਂ ਲਵਾ ਕੇ ਰੱਖ ਦਿੱਤੀਆਂ ਜਾਂਦੀਆਂ। ਇਹ ਪੰਜਾਬ ਦੀ ਮਿੱਟੀ ਦੀ ਤਸੀਰ ਹੈ। 9ਵੇਂ ਜਾਮੇ ਦੇ ਵਿੱਚ ਫਿਰ ਜਾ ਕੇ ਭਾਰਤ ਦੇ ਕੁਰਲਾਉਂਦੇ ਹੋਏ ਲੋਕ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਕਿ ਸਾਡਾ ਧਰਮ ਡੁੱਬਦਾ ਜਾ ਰਿਹਾ, ਤੇ ਪੰਜਾਬ ਦੀ ਮਿੱਟੀ ਨੇ ਆਖਿਆ, ਨਹੀਂ ਡੁੱਬਣ ਦੇਵਾਂਗਾ, ਮੈਂ ਤੁਹਾਡਾ ਜੰਜੂ ਨਹੀਂ ਲੈਣ ਦੇਣਾ, ਮੈਂ ਤੁਹਾਡੀ ਬੋਦੀ ਨੂੰ ਕੋਈ ਖਤਰਾ ਨਹੀਂ, ਤੁਹਾਡੇ ਮੰਦਰਾਂ ਵਿੱਚ ਵੱਜਦੇ ਟੱਲ ਜਿਹੜੇ ਆ ਉਹ ਨਹੀਂ ਬੰਦ ਹੋਣ ਦੇਣੇ, ਆਪਣਾ ਬਲੀਦਾਨ ਆਪਣਾ ਸੀਸ ਦੇ ਦਿੰਦੇ ਨੇ। ਔਰ ਉਹਨਾਂ ਦਾ ਅਣਖੀ ਪੁੱਤ, ਜਿੱਦਣ ਬਾਪੂ ਦੀ ਸ਼ਹੀਦੀ ਹੁੰਦੀ ਆ 9.25 ਸਾਲ ਦੀ ਉਮਰ ਸੀ ਪਿਆਰੇ, ਫਿਰ ਉਹ ਅਣਖੀ ਪੁੱਤ ਪੰਜਾਬ ਦਾ ਪੁੱਤ ਪੰਜਾਬੀਆਂ ਨੂੰ ਵੰਗਾਰਦਾ। ਤੇ ਗੁਰੂ ਪਿਆਰਿਓ, ਫਿਰ ਹਕੂਮਤ ਦੇ ਨਾਲ ਉਸ ਵੇਲੇ 14 ਜੰਗਾਂ ਲੜੀਆਂ ਜਾਂਦੀਆਂ। 14 ਜੰਗਾਂ ਲੜ ਕੇ ਤੇ ਸਾਨੂੰ ਆਪਣੇ ਹੱਕਾਂ ਬਾਰੇ ਜਾਣੂ ਕਰਵਾ ਦਿੱਤਾ। ਭੈ ਕਾਹੂ ਕੋ ਦੇਤ ਨੇ ਨਹਿ ਪੈਮਾਨ ਤੇ ਆਨ ਕਹੋ ਨਾਨਕ ਹਰ ਭਜ ਮਨਾ ਗਿਆਨੀ ਤਾਏ ਬਕਾਨ। ਨਹੀਂ ਕਿਸੇ ਤੋਂ ਡਰਨਾ, ਨਹੀਂ ਕਿਸੇ ਨੂੰ ਡਰਾਉਣਾ, ਸਾਊਆਂ ਵਾਂਗ ਜੀਣਾ ਤੇ ਮਰਦਾਂ ਵਾਂਗ ਮਰਨਾ, ਇਹ ਸਿੱਖੀ ਦਾ ਮੁੱਢਲਾ ਅਸੂਲ ਹੈ। ਔਰ ਫਿਰ ਜਿਹੜੇ ਇਸ ਰਸਤੇ ਦੇ ਉੱਤੋਂ ਦੀ ਚੱਲੇ ਉਹਨਾਂ ਦੱਸ ਦੱਸ ਕੇ ਬੰਦ ਕਟਵਾਏ, ਸਣੇ ਕੇਸਾਂ ਦੇ ਖੋਪਰੀਆਂ ਉਤਾਰੀਆਂ, ਝਰਕੜੀਆਂ ਤੇ ਚੜ ਗਏ, ਔਰ ਗੁਰੂ ਪਿਆਰਿਓ ਸਰੀਏ ਗਰਮ ਕਰ ਕਰਕੇ ਉਹਨਾਂ ਦੇ ਪਿੰਡਿਆਂ ਦੇ ਵਿੱਚ ਦੀ ਨਿਗਾਹ ਦਿੱਤੇ ਗਏ। ਵਰਤਮਾਨ ਜ਼ਮਾਨੇ ਵਿੱਚ ਬੜਾ ਕੁਝ ਹੋਇਆ, ਇਹ ਸਾਰਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਸੀ, ਇਹ ਖੰਡੇ ਦੀ ਪੌਲ ਸੀ ਜਿਹੜੀ ਉਹਨਾਂ ਨੇ ਇਹਨਾਂ ਪੰਜਾਬੀਆਂ ਦੀਆਂ ਰਗਾਂ ਦੇ ਵਿੱਚ ਪਾ ਦਿੱਤੀ ਸੀ। ਮਿੱਟੀ ਦੀ ਆਪਣੀ ਤਸੀਰ, ਤੇ ਇਸ ਮਿੱਟੀ ਦੇ ਉੱਤੇ ਜਦੋਂ ਅੰਮ੍ਰਿਤ ਦਾ ਇਸ

अणखी मिट्टी दे उत्ते जदो अमृत दियां बूंदां छिड़क दित्तियां गईयां ते गुरु प्यारिओ ये मिट्टी अगे नूं भी दूण सवाई अणखी हो जांदी है। हुण इत्थे पंजाब दे अंदर मुगलिया हकूमत दा राज, सारे भारत दे उत्ते राज है, लेकिन गुरु प्यारिओ जकरिया खान नवा नवा इत्थे पंजाब दे अंदर गवर्नर बन के आया, सूबेदार बन के आया, और ओदे भाद ही बन गई है कि जदो पंजाब दे विच सिंघां ने इलाके लुटने शुरू कर दिते, शाही खजाने लुटने शुरू कर दिते, हकूमत दा डर पै जिहड़ा सी ओह सारा ला के रख दिता। जकरिया खान फिर अपने अहलकारां नूं सददा है, कहिंदा दसो किन्नियां फौजां होर भर्ती करनियां, होर कर लो, और इलाके दे लोकां नूं और इलाके दे चौधरियां नूं इकट्ठे करो। जेदा पता लगता चौधरी का भी यह सिंगा की मत करता, चौधरी का टब्बर भी विचे नगा दिओ, कहिंदा कोई मैं इहो जिहा चौधरियां तों की लड़ा। जिस पिंड का पता लगता कि यह पिंड सिंगा की मत करता, पिंडां दे पिंड उजाड़ दिओ, अग्गा ला दिओ, घर काट फूक दिओ, बस सिंग नहीं कोई नजर आना चाहिए। सिरां दे नाम रख दिते गए, सौ सौ रुपया जिहड़ा सिर वढ़ के लैके आवे उहनूं इनाम दिता जांदा सी। हुण गुरु प्यारिओ साडे बाबे इहो जिहे मुसीबतां दे विच वी पंजाब दे विच रहि विया, किते अज घर दे विच माड़ी मोटी न्याणियां तों तकलीफ आ जावे ना ते बंदा सुसाइड करन वास्ते निकल आउंदा, मैनूं न्याणे तंग करदे आ, मैनूं घरवाली तंग करदी है। गुरु प्यारिओ हकूमतां दे सताए हुए लोग ओह गुरु के सूरमे सिर्फ दुश्मन दे गल पै के मरना जाणदे सी, उहनां ने सुसाइड किसी ने नहीं कीते। अज ते झोने दे दो क्वांटल झाड़ घट निकल आया, मक्की माड़ी हो गई, खरबूजे मारे गए, आलू मारे गए, अद्धे क जिमीदारी फाहे लैणे शुरू कर दिंदे। गुरु प्यारिओ एडा साडा सिदक इन्ना कमजोर नहीं सी हुंदा, ओ गुरबाणी पढ़िया करदे सन, उहनां च अणख हुंदी सी, मरदऊपुणा सी, ओ दुश्मन नाल लड़के मरना जाणदे सन। हुण इत्थे पंजाब दी घटना मैं तुहाडे नाल सांझी कर चुका है कि गुरु के खालसे ने थां थां दे उत्ते शाही खजाने लुटे आ, और इन्हां शाही खजानियां दे विच लुटण वालिआं इक सरदार बहादुर सिंह, उहदा नगर सी चविंडा, उन्हें भी शाही खजाना लुटिया। तो गुरु प्यारे खजाना लुटण तो बाद थोड़े एक दिन बाद हुण चंगी मल मारी हुई सी उस सरदार ने, कुछ खजाना बाकी सिंघां विच वंडिया ते कुछ अपने कोल रखिया, ते हुण पैसे हाथ आए हुण ते जिमीदार उदों ही कहिंदे आ वी हुण विआह करिए न्याणियां दा, ते सरदार बहादुर सिंह ने आपदे मुंडे दा विआह रख लिया। हुण बहादुर सिंह होनी अपने दो चार दिन दे जो घर दे विच रीति रिवाजा मुताबक घर दे कारज करके ते एक दिन व्याहुण वास्ते जाना सी, व्याहुण वास्ते गए, घर तो बरात चढ़ी है तीन चार दिन। मैं बेनती करदा साडे बजुर्गां दीआं इदां तीन तीन चार चार दिन बरातां सहुरे घर जाके रहिंदियां हुंदियां सी। बरात गई है ते मगर जिहड़े हकूमत दे चाटड़े सन ना, जिहड़े सिंघां दी भाल दे विच लगे हुए सन, हुण गुरु प्यारिओ समें इदां दे हुंदे सी ਵੀ ਜਿੱਥੇ ਤੇ ਕਿਸੇ ਦੇ ਕੋਲੋਂ ਇਹਨਾਂ ਸਿਪਾਹੀਆਂ ਨੇ ਪੁਲਿਸ ਨੇ ਪੁੱਛਣਾ ਵੀ ਸਿੰਘ ਇੱਧਰ ਨੂੰ ਜਾਂਦਾ ਦੇਖਿਆ, ਤੂੰ ਇੱਥੇ ਸਿੰਘ ਦੇਖਿਆ ਕੋਈ, ਤੇ ਜੇ ਉਹਨੇ ਦੱਸ ਦਿੱਤਾ ਵੀ ਚੜ੍ਹਦੇ ਪਲ ਦੇ ਪਾਸੇ ਨੂੰ ਪਿਆ, ਉਹਨੂੰ ਗਾਲਾਂ ਗਲ ਹਟ, ਸਾਨੂੰ ਤੇ ਪਤਾ ਲੱਗਾ ਲੈਂਦੇ ਪਾਸ ਦੇ ਪਾਸੇ ਨੂੰ ਗਏ ਹੋਏ ਆ। ਸਿੰਘਾਂ ਦੇ ਕੋਲੋਂ ਜਾਨਾਂ ਲੁਕਾਉਂਦੀ ਸੀ ਹਕੂਮਤ, ਔਰ ਗਰੀਬਾਂ ਦੇ ਉੱਤੇ ਜਿਹੜਾ ਧੱਕਾ ਕੀਤਾ ਜਾਂਦਾ ਸੀ ਉਹ ਪਹਿਲਾਂ ਵੀ ਕੀਤਾ ਜਾਂਦਾ ਸੀ ਤੋਂ ਅੱਜ ਤੱਕ 1984 ਤੋਂ ਲੈ ਕੇ ਤੇ ਗੁਰੂ ਪਿਆਰਿਓ 95-96-97 ਤੱਕ ਇੱਦਾਂ ਹੀ ਪੰਜਾਬ ਵਿੱਚ ਹੁੰਦਾ ਰਿਹਾ। ਜਿੱਧਰਲੇ ਪਾਸੇ ਖਾੜਕੂ ਸਿੰਘ ਹੁੰਦੇ ਸੀ ਪੁਲਿਸ ਵਾਲੇ, ਕਦੀ ਉੱਧਰ ਨੂੰ ਨਹੀਂ ਸੀ ਜਾਂਦੇ ਹੁੰਦੇ, ਦੂਜੇ ਪਾਸੇ ਨੂੰ ਜਾਂਦੇ ਹੁੰਦੇ ਸੀ, ਔਰ ਇਹੀ ਕੁਝ ਇੱਥੇ ਹੁੰਦਾ ਸੀ ਜਕਰੀਆ ਖਾਨ ਦੇ ਸਮੇਂ ਵੀ। ਪੁੱਛਣਾ ਕਿਸੇ ਦੇ ਕੋਲੋਂ ਤੇ ਉਹਨਾਂ ਨੇ ਕਹਿਣਾ ਐ ਨੂੰ ਗਏ ਆ, ਕਹਿਣਾ ਨਹੀਂ ਐ ਨੂੰ ਗਏ ਹੋਣੇ ਆ, ਤੂੰ ਝੂਠ ਬੋਲਦਾ, ਸਾਨੂੰ ਪਤਾ ਲੱਗਾ ਐ ਨੂੰ ਗਏ ਆ। ਹੁਣ ਸਰਦਾਰ ਬਹਾਦਰ ਸਿੰਘ ਦੇ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਤੇ ਇੱਥੇ ਇੱਕ ਚੌਂਕੀ ਪੁਲਿਸ ਦੀ ਤੁਰੀ ਫਿਰਦੀ ਹੈ, ਇਲਾਕੇ ਦੇ ਵਿੱਚ ਇੱਕ ਫੌਜਦਾਰ 20-25 ਬੰਦਿਆਂ ਦਾ ਜਥਾ ਲੈ ਕੇ ਤੇ ਗੁਰੂ ਪਿਆਰਿਓ ਸਿੰਘਾਂ ਦੀ ਭਾਲ ਕਰਦਾ ਫਿਰਦਾ, ਜੋ ਸਰਕਾਰੀ ਹੁਕਮ ਸੀ ਵਜਾਉਂਦਾ ਫਿਰਦਾ ਸੀ, ਤੇ ਕਿਸੇ CID ਵਾਲੇ ਨੇ ਆ ਕੇ ਦੱਸ ਦਿੱਤਾ ਇਹ ਚਵਿੰਡੇ ਪਿੰਡ ਦੇ ਲਾਗੇ ਲਾਗੇ ਤੁਰਿਆ ਫਿਰਦਾ ਸੀ। ਕਿਸੇ ਨੇ ਆਖ ਦਿੱਤਾ, ਕਹਿੰਦੇ ਫੌਜਦਾਰਾ ਤੈਨੂੰ ਇੱਕ ਨਵੀਂ CID ਦਵਾਂ, ਕਹਿੰਦਾ ਦੱਸਗਾ ਕੀ ਆ, ਕਹਿੰਦਾ ਵੀ ਇੱਥੋਂ ਨਗਰ ਹੈ ਲਾਗੇ ਪਿੰਡ ਚਵਿੰਡਾ, ਉਹ ਸਰਦਾਰ ਬਹਾਦਰ ਸਿੰਘ ਦਾ ਨਗਰ ਹੈ, ਤੇ ਬਹਾਦਰ ਸਿੰਘ ਉਹੀ ਹੈ ਜਿਹਨੇ ਲਾਹੌਰ ਦੇ ਲਾਗੇ ਖਜ਼ਾਨਾ ਲੁੱਟਿਆ ਈ।
ਤੇ ਹੁਣ ਬਦਲਾ ਲੈ ਲਾ। ਉਹ ਗਿਆ ਈ ਉਹ ਆਪਦੇ ਮੁੰਡੇ ਨੂੰ ਵਿਆਹਣ ਵਾਸਤੇ ਤੇ ਮਗਰ ਘਰ ਦੇ ਵਿੱਚ ਕੱਲੀਆਂ ਜਨਾਨੀਆਂ ਤੇ ਨਿਆਣੇ ਆ ਤੇ ਹੁਣ ਹਮਲਾ ਕਰਕੇ ਤੇ ਉਹਨਾਂ ਦਾ ਘਰ ਭਾਰ ਲੁੱਟ ਲਾ ਤੇ ਉਹਨਾਂ ਨੂੰ ਜਿੱਦਾਂ ਮਰਜ਼ੀ ਉਜਾੜ ਦੇ। ਹੁਣ ਤੇਰੀ ਇਹਦੇ ਵਿੱਚ ਤੇਰੀ ਜ਼ਿੰਮੇਵਾਰੀ ਹੈ। ਤੇ ਗੁਰੂ ਪਿਆਰਿਓ ਏਦਾਂ ਦੀ ਖੁਸ਼ੀ ਵਾਲੀ ਗੱਲ ਸੁਣ ਕੇ ਤੇ ਇਹ ਫੌਜਦਾਰ ਬੜੇ ਚਾਅ ਦੇ ਨਾਲ ਇਸੇ ਗੁਰੂ ਕੇ ਸਿੰਘਾਂ ਦੇ ਉੱਤੇ ਹਮਲਾ ਕਰਨ ਦੀ ਵਿਉਂਤ ਕਿਉਂ ਬਣਾਉਂਦਾ?

ਕਿਸੇ ਨੇ ਆ ਕੇ ਫੌਜਦਾਰ ਨੂੰ ਆਖਿਆ, ਫੌਜਦਾਰ ਸਾਹਿਬ ਬੜਾ ਮੌਕਾ ਵਧੀਆ ਹੀ ਹੋ, ਸਿੱਖਾਂ ਦੀਆਂ ਕੱਲੀਆਂ ਜਨਾਨੀਆਂ ਬਜ਼ੁਰਗ ਤੇ ਉਹਨਾਂ ਦੇ ਬੱਚੇ ਘਰਾਂ ਦੇ ਵਿੱਚ ਹੀ, ਉਹ ਬਾਕੀ ਸਾਰੇ ਬਰਾਤੇ ਗਏ ਹੋਏ ਆ। ਹੁਣ ਗੁਰੂ ਪਿਆਰਿਓ, ਜਿਹੜਾ ਔਰਤ ਦੇ ਉੱਤੇ ਵਾਰ ਕਰਨ ਤੋਂ ਜਾਂ ਲੜਨ ਤੋਂ ਵੀ ਡਰੇ ਉਹ ਮਰਦ ਕਾਹਦਾ ਹੋਇਆ, ਇਹ ਫੌਜਦਾਰ ਨੇ ਸੋਚਿਆ। ਹੁਣ ਗੁਰੂ ਪਿਆਰਿਓ, ਮੈਂ ਇੱਕ ਦਿਨ ਜਿਸ ਦਿਨ ਪਹਿਲੇ ਦਿਨ ਆਇਆ ਨਾ, ਗੁਰੂ ਘਰ ਦੇ ਵਿੱਚ ਤੁਹਾਡੇ ਹਾਜ਼ਰੀ ਭਰੀ ਹੈ, ਤੇ ਰਾਤ ਨੂੰ ਮੈਨੂੰ ਇੱਕ ਸਿੰਘ ਜੀ ਹੁਣਾਂ ਦਾ ਫੋਨ ਆ ਗਿਆ, ਕਹਿੰਦੇ ਗਿਆਨੀ ਜੀ ਤੁਸੀਂ ਕੋਈ ਸਿੰਘਣੀਆਂ ਦਾ ਇਤਿਹਾਸ ਵੀ ਸੁਣਾਓ, ਕਾਂ ਮਤਲਬ ਆਹ ਜੋ ਤੁਸੀਂ ਰੂਟੀਨ ਦੇ ਨਾਲ ਸੁਣਾਉਂਦੇ ਹੋ, ਇਹ ਸੁਣਿਆ ਹੋਇਆ ਵੀ ਜਿਹੜੀਆਂ ਸਿੰਘਣੀਆਂ ਆਪਾਂ ਅਰਦਾਸ ਕਰਦੇ ਹਾਂ ਨਾ, ਵੀ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਹੇਸ ਦੀ ਸੀਸ ਦਿੱਤੇ, ਸਿੰਘ ਵੀ ਆ ਤੇ ਸਿੰਘਣੀਆਂ ਵੀ ਆ, ਕੱਲਾ ਇੱਕ ਪੱਖ ਨਹੀਂ, ਦੋਨੇ ਬੀਬੀਆਂ ਨੇ ਵੀ ਧਰਮ ਦੀ ਖਾਤਰ ਸਿਰ ਦਿੱਤੇ ਆ ਤੇ ਮਰਦਾਂ ਨੇ ਵੀ ਦਿੱਤੇ ਆ ਤੇ ਬੀਬੀਆਂ ਨੇ ਵੀ ਦਿੱਤੇ ਆ। ਇਹ ਗੁਰੂ ਘਰ ਦੇ ਵਿੱਚ ਬਰਾਬਰੀ ਤੁਹਾਨੂੰ ਤਾਂ ਹੀ ਮਿਲੀ ਹੋਈ ਹੈ, ਅਰਦਾਸ ਦੇ ਵਿੱਚ ਤੁਹਾਡਾ ਜੇਕਰ ਮੇਰੀ ਉਹ ਭੈਣੋ ਮੇਰੀ ਉਹ ਬੱਚੀ ਉਹ ਤਾਂ ਹੀ ਆਉਂਦਾ ਹੈ ਕਿ ਤੁਸੀਂ ਸਿਰ ਦਿੱਤੇ ਹੋਏ ਆ। ਤੇ ਸਰਦਾਰ ਜੀ ਹੁਣਾਂ ਨੂੰ ਮੈਂ ਕਿਹਾ ਵੀ ਇੱਦਾਂ ਤੇ ਨਹੀਂ, ਇੱਕ ਰੂਟੀਨ ਚੱਲ ਰਹੀ ਹੈ, ਉਸ ਰੂਟੀਨ ਦੇ ਵਿੱਚ ਜਿੱਥੇ ਜਿੱਥੇ ਕੋਈ ਗੱਲ ਆਈ ਉੱਥੇ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਗੁਰੂ ਪਿਆਰਿਓ, ਅਸੀਂ ਦਰਅਸਲ ਅਸੀਂ ਆਪਣਾ ਸੋਨਾ ਹੀ ਨਹੀਂ ਵੇਚ ਸਕੇ, ਸਾਨੂੰ ਵੇਚਣਾ ਨਹੀਂ ਆਇਆ। ਭਾਰਤ ਦੇ ਲੋਕਾਂ ਨੇ, ਉੱਥੋਂ ਦੇ ਲੋਕ ਸੀ ਹੈ ਨਾ ਜਿਹੜੇ ਗੁਲਾਮ ਰਹਿੰਦੇ ਸੀ, ਉਹ ਅੱਜ ਆਜ਼ਾਦ ਹੋ ਕੇ, ਔਰ ਜਿਹਨਾਂ ਦਾ ਕੁਰਬਾਨੀ ਵਿੱਚ ਭੋਰਾ ਵੀ ਯੋਗਦਾਨ ਨਹੀਂ, ਜਿਹਨਾਂ ਦਾ ਆਜ਼ਾਦੀ ਵਿੱਚ ਭੋਰਾ ਵੀ ਯੋਗਦਾਨ ਨਹੀਂ ਹੈ, ਇੱਥੇ ਇਹਨਾਂ ਨੇ ਗੁਰੂ ਪਿਆਰਿਓ ਲਕਸ਼ਮੀ ਬਾਈ ਵਰਗੀਆਂ ਨੂੰ ਐਨ ਭਾਰਤ ਦੀਆਂ ਮੇਨ ਹੀਰੋਆਂ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ। ਨਹੀਂ ਤਾਂ ਇੱਕ ਘਰੇਲੂ ਲੜਾਈ ਸੀ, ਉਹ ਕੋਈ ਐਡੀ ਕੋਈ ਆਜ਼ਾਦੀ ਦੀ ਘੁਲਾਟੀ ਨਹੀਂ ਸੀ ਉਹ ਲਕਸ਼ਮੀ ਬਾਈ। ਲੇਕਿਨ ਅਸੀਂ ਆਪਣਾ ਸੋਨਾ ਨਹੀਂ ਵੇਚ ਸਕੇ, ਆ ਸਾਡੇ ਕੋਲ ਮਾਈ ਭਾਗੋ ਵਰਗਿਆਂ ਦਾ ਪ੍ਰਚਾਰ ਐਨ ਸਾਡੀਆਂ ਆਪਣੀਆਂ ਧੀਆਂ ਕੋਈ ਨਹੀਂ ਹੋ ਸਕਿਆ, ਇਹਨਾਂ ਨੂੰ ਨਹੀਂ ਦੱਸ ਸਕੇ ਮਾਈ ਭਾਗੋ ਕੌਣ ਸੀ। ਹੁਣ ਗੁਰੂ ਪਿਆਰਿਓ, ਜੇ ਇਹਨਾਂ ਨੂੰ ਪਤਾ ਹੋਵੇ, ਆ ਸਾਡੀਆਂ ਬੀਬੀਆਂ ਨੂੰ ਪਤਾ ਹੋਵੇ ਬਈ ਉਹ ਮਾਈ ਭਾਗੋ ਸਾਡੀ ਆਹ ਇੱਦਾਂ ਦੀ ਕੁਰਬਾਨੀ ਕਰਨ ਵਾਲੀ ਇੱਕ ਮਹਾਨ ਔਰਤ ਸੀ, ਤੇ ਗੁਰੂ ਪਿਆਰਿਓ ਧੌਲੇ ਝਾਟੇ ਤੋਂ ਕਿਤੇ ਸਾਡੀ ਕੌਮ ਦੀਆਂ ਬੀਬੀਆਂ ਸਿਰ ਚਿੱਟੇ ਹੋਣ ਤੋਂ ਰੀਲਾਂ ਦੇ ਉੱਤੇ ਨੱਚਦੀਆਂ ਫਿਰਨ, ਸਾਡੀਆਂ ਧੀਆਂ ਆ ਟਿਕ ਟੋਕ ਦੇ ਉੱਤੇ ਗੰਦੀਆਂ ਮੂਵੀਆਂ ਬਣਾ ਬਣਾ ਕੇ ਲੋਕਾਂ ਦੇ ਵਿੱਚ ਆਪਣੇ ਸਰੀਰ ਦਾ ਪ੍ਰਦਰਸ਼ਨ ਕਰਦੇ ਫਿਰਨ, ਅਸੀਂ ਵੇਚ ਹੀ ਨਹੀਂ ਸਕੇ, ਅਸੀਂ ਦੱਸ ਹੀ ਨਹੀਂ ਸਕੇ। ਉਹਦੇ ਵਿੱਚ ਸਾਡੀਆਂ ਮੇਰੀ ਵੀ ਆਪਣੀ ਵੀ ਹੋ ਸਕਦੀ ਆ ਬੇਈਮਾਨੀ ਹੋ ਸਕਦੀ ਆ। ਲੇਕਿਨ ਗੁਰੂ ਪਿਆਰਿਓ, ਇੱਥੇ ਜਿਹਨਾਂ ਨੇ ਜਿਹੜੇ ਆਜ਼ਾਦੀ ਵਾਲੇ ਸੀ ਨਾ, ਹੁਣ ਇਹਦਾ ਵੱਡਾ ਕਾਰਨ ਅਸੀਂ ਗੁਲਾਮ ਆ, ਜਿਹੜੇ ਆਜ਼ਾਦੀ ਵਾਲੇ ਸੀ ਨਾ, ਜਿਹਨਾਂ ਕੋਲ ਆਜ਼ਾਦੀ ਸੀ ਉਹਨਾਂ ਨੇ ਗਾਈਆਂ ਦਾ ਮੂਤ ਸ਼ੀਸ਼ੀਆਂ 'ਚ ਪਾ ਪਾ ਕੇ ਲੋਕਾਂ ਨੂੰ ਲੀਟਰਾਂ ਦੇ ਹਿਸਾਬ ਨਾਲ ਵੇਚ ਦਿੱਤਾ ਜੀ, ਗੋਹਾ ਗਾਈਆਂ ਦਾ ਵੇਚ ਦਿੱਤਾ, ਅਸੀਂ ਗੁਲਾਮ ਆ, ਅਸੀਂ ਆਪਣਾ ਇੱਦਾਂ ਦਾ ਸੋਨਾ ਨਹੀਂ ਵੇਚ ਸਕੇ। ਸਤਿਗੁਰ ਕਿਰਪਾ ਕਰਨ, ਆਉਣ ਵਾਲੇ ਟਾਈਮ ਦੇ ਵਿੱਚ ਇਸ ਤੋਂ ਅੱਗੇ ਆਹ ਬੀਬੀਆਂ ਦਾ ਜਿਹੜਾ ਕੱਲ੍ਹ ਨੂੰ ਮਰਦਾਊ ਪੁਣੇ ਵਾਲਾ ਇਤਿਹਾਸ ਹੈ, ਮੇਰੀ ਉਹ ਭੈਣੋ ਜੇ ਇੱਥੇ ਨਾ ਆ ਸਕੀਆਂ ਤੇ ਲਾਈਵ ਟੀਵੀ ਦੇ ਉੱਤੇ ਚੱਲਦਾ ਹੁੰਦਾ, ਘਰੇ ਬੈਠ ਕੇ ਸੁਣਿਆ ਕਰੋ ਵੀ ਕਿੱਥੇ ਕਿੱਥੇ ਸਾਡੀ ਕੌਮ ਦੀਆਂ ਉਹ ਬੀਬੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਤੇ ਅਸੀਂ ਅੱਜ ਆਪਣੇ ਨਿਆਣਿਆਂ ਨੂੰ ਕੀ ਸਿਖਾ ਰਹੀਆਂ ਹਾਂ, ਇਹ ਬੜਾ ਸਾਡੇ ਵਾਸਤੇ ਜ਼ਰੂਰੀ ਹੈ। ਸਤਿਗੁਰ ਕਿਰਪਾ ਕਰਨ, ਰਾਗੀ ਜਥਾ ਜੀ ਆ ਗਏ ਆ, ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਦਰਬਾਰ ਸਾਹਿਬ ਵਾਲੇ ਬੜੀ ਅਤਿ ਸਤਿਕਾਰਯੋਗ ਨੇ, ਬੜੇ ਪਿਆਰੇ ਨੇ, ਹੁਣ ਉਹ ਆਪ ਸੇਵਾਵਾਂ ਆਪਦੇ ਸਾਹਮਣੇ ਆਪਣੀਆਂ ਸੇਵਾਵਾਂ ਪੇਸ਼ ਕਰਨਗੇ। ਗੁਰੂ ਮਹਾਰਾਜ ਜੀ ਦੇ ਸ਼ਬਦ ਦਾ ਕੀਰਤਨ ਗਾਇਨ ਕਰਨਾ ਉਹਨਾਂ ਨੇ, ਸੋ ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ, ਹੋਈਆਂ ਭੁੱਲਾਂ ਦੀ ਖਿਮਾ ਚਾਹੁੰਦੇ ਹਾਂ ਜੀ, ਕੱਲ੍ਹ ਦੇ ਫੇਰ ਪ੍ਰਸੰਗ ਦੇ ਵਿੱਚ ਆਪਾਂ ਇੱਥੋਂ ਹੀ ਸਟਾਰਟ ਕਰਨ ਦਾ ਯਤਨ ਕਰਾਂਗੇ। ਤੁਸੀਂ ਰੋਜ਼ ਦੇ ਆਉਣ ਵਾਲੇ, ਰੋਜ਼ ਦੇ ਪ੍ਰਸੰਗ ਇਤਿਹਾਸ ਨਾਲ ਜੁੜਨ ਵਾਲੇ, ਮੈਂ ਤੁਹਾਡਾ ਤਹਿ ਦਿਲੋਂ ਹਾਰਦਿਕ ਧੰਨਵਾਦ ਕਰਦਾ, ਤੁਸੀਂ ਮੇਰਾ ਮਾਣ ਬਣ ਦਿਓ। ਬਸ ਜਿਹੜੇ ਰੋਜ਼ ਸਰੋਤੇ ਆਉਂਦੇ ਨਾ, ਇਹਦੇ ਨਾਲ ਸਾਡਾ ਮਾਣ ਵੱਧ ਜਾਂਦਾ ਵੀ ਇੱਥੇ ਸੁਣਨ ਵਾਲੇ ਹੈਗੇ ਆ, ਇਕੱਲਾ ਕੜਾਹ ਪ੍ਰਸ਼ਾਦ ਲੈ ਕੇ ਜਾਂ ਪ੍ਰਸ਼ਾਦਾ ਛੱਕ ਕੇ ਜਾਣ ਵਾਲੇ ਨਹੀਂ, ਇੱਥੇ ਸਰੋਤੇ ਵੀ ਬੈਠੇ ਆ ਵੀ ਜਿਹੜੇ ਸੁਣਦੇ ਵੀ ਆ। ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸ਼ਰਵਣ ਕਰਾ ਰਹੇ ਸਨ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਜਥਾ, ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਅੱਜ ਦਾ ਜੋ ਦਿਹਾੜਾ ਹੈ, ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਤਿੰਨਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਐਤਵਾਰ ਦੇ ਜਿਹੜੇ ਦੀਵਾਨ ਹਨ ਸ਼ਹੀਦਾਂ ਦੀ ਯਾਦ ਵਿੱਚ ਸੱਜਣਗੇ, ਉਹਨਾਂ ਦੇ ਨਿਮਿੱਤ ਰੱਖੇ ਸਹਿਜ ਪਾਠ ਜੀ ਦੇ ਭੋਗ ਮੇਨ ਹਾਲ ਵਿੱਚ ਪਾਈ ਜਾਣਗੇ। ਸ਼ਹੀਦ ਭਾਈ ਗੁਰਦੀਪ ਸਿੰਘ ਜੀ ਦੀਪਾ ਦੌਲਤਪੁਰ ਵਾਲੇ, ਜਹੇਦਾਰ ਡਾਕਟਰ ਪ੍ਰੀਤਮ ਸਿੰਘ ਸੇਖੋਂ ਅਤੇ ਭਾਈ ਗੁਰਦੀਪ ਸਿੰਘ ਜੀ ਦੀਪਾ ਹੇਰਾਂ ਵਾਲੇ, ਤਿੰਨਾਂ ਸ਼ਹੀਦਾਂ ਦੀ ਯਾਦ ਵਿੱਚ 9:15 ਮੇਨ ਹਾਲ ਵਿੱਚ ਭੋਗ ਪਾਏ ਜਾਣਗੇ ਐਤਵਾਰ ਨੂੰ। ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਹਾਜ਼ਰੀਆਂ ਭਰ ਕੇ ਸ਼ਹੀਦਾਂ ਦੀ ਯਾਦ ਵਿੱਚ ਗੁਰਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇੰਨੀ ਸੇਵਾ ਪ੍ਰਵਾਨ ਕਰਿਓ। ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰਕ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ ਸੁਭਾਅ ਹੋਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ। ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਰਾਗੀ ਜਥਾ ਤਿੰਨਾਂ ਦਾ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਅੱਜ ਦਾ ਜੋ ਦਿਹਾੜਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਜੋ ਅੱਜ ਦਿਨ ਹੈ ਉਸ ਸੰਬੰਧ ਵਿੱਚ ਦੀਵਾਨ ਸਜੇ ਹਨ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖੜੂਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਨੇ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦੇ ਹੋਇਆਂ ਸ਼ਬਦ ਗਾਇਨ ਕੀਤੇ ਨੇ। ਸੋ ਅੱਜ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਹੈ। ਮਾਤਾ ਸੁਲੱਖਣੀ ਜੀ ਦੇ ਨਾਲ ਬਟਾਲੇ ਦੀ ਧਰਤੀ 'ਤੇ ਮਹਾਰਾਜ ਜੀ ਦਾ ਵਿਆਹ ਹੋਇਆ। ਉਸ ਮਹਾਨ ਪੁਰਬ ਦੀ ਆਪ ਸਰਬੱਤ ਸੰਗਤ ਨੂੰ ਹਾਰਦਿਕ ਮੁਬਾਰਕਬਾਦ, ਬਹੁਤ ਬਹੁਤ ਵਧਾਈਆਂ। ਸੋ ਹੁਣ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਸੋ ਬੇਨਤੀਆਂ ਨੇ ਕਿ ਆਉਣ ਵਾਲੇ ਐਤਵਾਰ ਨੂੰ ਯਾਨੀ ਕਿ 20 ਤਰੀਕ ਨੂੰ ਸਿੱਖ ਸੰਘਰਸ਼ ਦੇ ਮਹਾਨ ਸੂਰਬੀਰ ਭਾਈ ਗੁਰਦੀਪ ਸਿੰਘ ਦੀਪਾ ਦੌਲਤਪੁਰਾ, ਡਾਕਟਰ ਪ੍ਰੀਤਮ ਸਿੰਘ ਸੇਖੋਂ ਅਤੇ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਿਆਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਉਹਨਾਂ ਦੀ ਯਾਦ ਵਿੱਚ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ। ਸਵੇਰੇ 9:25 'ਤੇ ਮੁੱਖ ਦਰਬਾਰ ਹਾਲ ਵਿੱਚ ਜਿੱਥੇ ਆਪ ਜੀ ਬੈਠੇ ਹੋ ਸਹਿਜ ਪਾਠਾਂ ਦੇ ਭੋਗ ਪੈਣਗੇ। ਉਪਰੰਤ ਸਾਰਾ ਦਿਨ ਦੀਵਾਨ ਸਜਣਗੇ। ਆਪ ਜੀ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨੀਆਂ। ਸੋ ਆਓ ਹੁਣ ਕੀਰਤਨ ਸਰਵਣ ਕਰੀਏ। ਭਾਈ ਨਵਦੀਪ ਸਿੰਘ ਜੀ ਹਜ਼ੂਰੀ ਕੀਰਤਨੀ ਹੈ ਸ੍ਰੀ ਦਰਬਾਰ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾ ਸੁਖ ਕਾਮ ਨਾ ਹੋਏ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹੋ ਕਰੇ ਨਾ ਹੋਏ। ਬਲਿਹਾਰੀ ਕੁਦਰਤ ਵਸਿਆ।

ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ।

ਪ੍ਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ।

ਦਿਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਿਨਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ।

ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਜਪ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ

ਦੇਖਿਆ ਸੰਗਰੋ। ਦੁਸ਼ਟ ਜਿਤੇ ਉਠਵਾ ਤੋਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਜ ਤਬ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਧਿਆ ਹੈ, ਤਾ ਕੇ ਕਾਲ ਨਿਕਟ ਨੈ ਐਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੋ, ਤਾ ਕੇ ਤਾਪ ਤਨਕ ਮਹਿ ਹਰਿਹੋ। ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾ ਚੁਐ ਸਕੈ ਨ ਕੋਈ।

ਸਤਿਗੁਰ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ।

तुम मात पिता हम बारिक तेरे।

ਕੇਸਾਂ ਸਵਾਸਾਂ ਸੰਗ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ ਗਰੀਬ ਨਿਵਾਜ ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਗਰੀਬ ਨਿਵਾਜ ਕਿਰਪਾ ਕਰਨੀ ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਾਹਿਬ ਜਗਤ ਗੁਰ ਬਾਬਾ ਜੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਕੇ ਪਾਵਨ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ

ਵੱਲੋਂ ਪਦਾਰਥ ਭੇਟਾਵਾਂ ਹਾਜ਼ਰ ਹੋ ਰਹੀਆਂ ਨੇ। ਸਤਿਗੁਰੂ ਸਭ ਦੀਆਂ ਸੇਵਾਵਾਂ ਥਾਂ ਪਾਉਣੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣ।

ਸ਼ੋਭਾ ਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਿਰਪਾ ਕਰੋ ਇਲਾਹੀ ਹੁਕਮ ਦੀ ਦਾਤ ਬਖਸ਼ ਕੇ, ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਨੂੰ ਕਮਾਉਣ ਦਾ ਬਲ ਬਖਸ਼ਣਾ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ।

ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰੱਥ

ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ।

ਵਾਹਿਗੁਰੂ ਸਾਹਿਬ ਜੀ ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ ਪੜ੍ਹੇ ਸੁਣੇ ਕਿਆ ਹੋਈ

पढ़े सुने क्या होई, जो सहज ना मिलियो सोई। हर का नाम ना जपस गवारा,